ਸਭ ਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 7:02 ਹੋ ਚੁੱਕੇ ਨੇ ਸਟੂਡੀਓ ਦੀਆਂ ਘੜੀਆਂ ਤੇ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਤੇ ਆਈ ਹੋਪ ਤੁਸੀਂ ਵੀ ਪ੍ਰੋਗਰਾਮ ਦੇ ਖਾਸ ਖਾਸ ਖਬਰਾਂ ਤੇ ਗੱਲਾਂ ਬਾਤਾਂ ਸੁਣਨ ਵਾਸਤੇ ਤਿਆਰ ਬਰ ਤਿਆਰ ਹੋ ਕਿਉਂਕਿ ਕਾਫੀ ਵਧੀਆ ਵਧੀਆ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਤੇ ਕਈ ਉਹਦੇ ਚ ਨਵੀਆਂ ਖਬਰਾਂ ਦੇ ਨਾਲ ਨਾਲ ਲੋਕਲ ਜਿਹੜੇ ਨੇ ਟ੍ਰੈਂਡ ਜਿਹੜੇ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ ਕਿੱਥੇ ਕੀ ਕੁਛ ਚੱਲਿਆ ਅੱਜ ਦੇ ਪ੍ਰੋਗਰਾਮ ਚ ਕੁਛ ਖਾਸ ਖਬਰਾਂ ਤੇ ਗੱਲਾਂ ਬਾਤਾਂ ਤੇ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਜਿਹਦੇ ਚ ਆਪਾਂ ਆਪਣੀਆਂ ਲੋਕਲ ਖਬਰਾਂ ਤੇ ਗੱਲਾਂ ਬਾਤਾਂ ਤੇ ਕਰਾਂਗੇ ਬਟ ਨਾਲ ਦੀ ਨਾਲ ਹੀ ਜਿਹੜੀਆਂ ਹੋਰ ਕੁਛ ਖਾਸ ਪ੍ਰੋਗਰਾਮ ਦੀਆਂ ਗੱਲਾਂ ਹੁੰਦੀਆਂ ਨੇ ਉਹ ਸ਼ੇਅਰ ਕਰਦੇ ਹਾਂ ਇਸ ਤੋਂ ਇਲਾਵਾ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਜਿੱਥੇ 7 to 8 ਵਜੇ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਕੁਛ ਖਾਸ ਖਬਰਾਂ ਤੁਹਾਨੂੰ ਸੁਣਾਵਾਂਗੇ ਨਾਲ ਦੀ ਨਾਲ ਦੱਸਾਂਗੇ ਵੀ ਕੀ ਕੁਛ ਕਿੱਥੇ ਕਿੱਥੇ ਬਣ ਰਿਹਾ ਪਲੱਸ ਖਬਰਾਂ ਤੋਂ ਇਲਾਵਾ ਕਿਉਂਕਿ ਦੁਨੀਆਂ ਭਰ ਦੇ ਵਿੱਚ ਕੀ ਕੁਛ ਇੰਟਰਨੈਸ਼ਨਲੀ ਚੀਜ਼ਾਂ ਹੋ ਰਹੀਆਂ ਨੇ ਉਹਦੇ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਉੱਥੇ ਪਤਾ ਲੱਗਦਾ ਵੀ ਕਿੱਥੇ ਕੀ ਕੁਛ ਹੋ ਰਿਹਾ ਤੇ ਗੀਤ ਸੰਗੀਤ ਦੇ ਨਾਲ ਜੇ ਗੱਲਬਾਤ ਕਰੀਏ ਤੇ ਅੱਜ ਕਾਫੀ ਵਧੀਆ ਵਧੀਆ ਪ੍ਰੋਗਰਾਮ ਜਿਹੜੇ ਨੇ ਉਹ ਹੋ ਰਹੇ ਆ ਸੋ ਜਿਹਦੇ ਚ ਅੱਜ ਜਾਣ ਦਾ ਮੌਕਾ ਵੀ ਹੋਪਫੁਲੀ ਮਿਲੇਗਾ ਕਿਉਂਕਿ ਅਰਜਿਤਾ ਹੁਣਾਂ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਹਦੇ ਚ ਸਪੈਸ਼ਲੀ ਇਹ ਪ੍ਰੋਗਰਾਮ ਇਕੱਲੇ ਹੀ ਆਸ਼ਾ ਭੋਂਸਲੇ ਹੁਣਾਂ ਨੂੰ ਜਿਹੜਾ ਸਮਰਪਿਤ ਕੀਤਾ ਜਾਏਗਾ ਤੇ ਕਿਉਂਕਿ ਉਹਨਾਂ ਵੱਲੋਂ ਕਾਫੀ ਵਰਸਟਾਈਲ ਗਾਣੇ ਗਾਏ ਗਏ ਨੇ ਤੇ 92 ਸਾਲ 92 ਈਅਰ ਦੀ ਏਜ ਤੱਕ ਜਿਹੜਾ ਉਹ ਇਹਨਾਂ ਨੇ ਗਾਣੇ ਗਾਏ ਕਿਉਂਕਿ ਹੁਣ ਇਸ ਸਾਲ ਉਹਨਾਂ ਦੀ ਡੈਥ ਹੋਈ ਹੈ ਤੇ 93ਵਾਂ ਬਰਥਡੇ ਹੈ ਸੋ ਕੱਲ ਸੀਗਾ ਮਤਲਬ ਪਰਸੋਂ ਚੌਥ ਸੀਗਾ ਤੇ 8 ਤਰੀਕ ਨੂੰ ਇਹਨਾਂ ਦਾ ਬਰਥਡੇ ਹੁੰਦਾ ਜਿਹਦੇ ਕਰਕੇ ਉਹਨਾਂ ਨੂੰ ਯਾਦ ਕਰਦੇ ਹੋਏ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੋ ਇਸ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰਨ ਵਾਸਤੇ ਤੇ ਗੀਤ ਸੰਗੀਤ ਰੱਖਣ ਵਾਸਤੇ ਸੁਣਨ ਵਾਸਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਵੀ ਇਹਦਾ ਹਿੱਸਾ ਬਣੀਏ ਤੇ ਗੱਲਬਾਤ ਜਾਈਏ ਪਰ ਜੇ ਤੁਸੀਂ ਵੀ ਟਿਕਟਾਂ ਨਹੀਂ ਲਈਆਂ ਹਾਲੇ ਤੱਕ ਤੇ ਵੈਸੇ ਤੇ ਆਲਮੋਸਟ ਸੋਲਡ ਆਊਟ ਸੀਗਾ ਸ਼ੋ ਬਟ ਫਿਰ ਵੀ ਤੁਸੀਂ ਇਹਨਾਂ ਦੇ ਨਾਲ ਅਰਜਿਤਾ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਪ੍ਰੋਗਰਾਮ ਦੀ ਜਿਹੜੀ ਜਾਣਕਾਰੀ ਵੀ ਲੈ ਸਕਦੇ ਕਿਉਂਕਿ ਉੱਥੇ ਕੁਛ ਇੱਕ ਚੰਗੇ ਚੰਗੇ ਪ੍ਰੋਗਰਾਮ ਜਿਹੜੇ ਨੇ ਹੋਣ ਜਾ ਰਹੇ ਨੇ ਅੱਜ ਦੇ ਪ੍ਰੋਗਰਾਮ ਦੇ ਨਾਲ ਨਾਲ ਕੁਇਕਲੀ ਵੈਦਰ ਦੇ ਬਾਰੇ ਅਪਡੇਟ ਕਰਦੀ ਹੈ ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ ਕਿ 11 ਡਿਗਰੀ ਤੱਕ ਹੋਣਾ ਸੀਗਾ ਹੁਣ ਵੀ 10 ਡਿਗਰੀ ਹੈ ਜਿਹੜਾ 5 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਸੋ ਕਾਫੀ ਠੰਡਕ ਜਿਹੜੀ ਹੈ ਉਹ ਅੱਜ ਦੇ ਪ੍ਰੋਗਰਾਮ ਚ ਦੇਖੀ ਜਾ ਰਹੀ ਹੈ ਠੰਡਕ ਮਤਲਬ ਨੋ ਠੰਡਕ ਵਾਲੀ ਠੰਡਕ ਬਟ ਜਿਹਨੂੰ ਕਹਿੰਦੇ ਆ ਵੀ ਕੂਲਨੈਸ ਜਿਹੜੀ ਹੁੰਦੀ ਨਾ ਥੋੜਾ ਜਿਹਾ ਜਨਰਲੀ ਤੇ ਟੈਂਪਰੇਚਰ ਜੋ ਦਿਸਦਾ ਹੈ ਉਹੀ ਲੱਗਦਾ ਬਟ ਅੱਜ ਠੰਡਕ 6 ਡਿਗਰੀ ਜਾਂ 5 ਡਿਗਰੀ ਦੇ ਕਰੀਬ ਜਿਹੜੀ ਹੈ ਉਹ ਠੰਡਕ ਹੈਗੀ ਹੈ ਜਿਹਦੇ ਕਰਕੇ ਟੈਂਪਰੇਚਰ 10 ਹੋ ਕੇ ਵੀ 5 ਵਰਗਾ ਮਹਿਸੂਸ ਹੋ ਰਿਹਾ ਘੱਟ ਤੋਂ ਘੱਟ 6 ਡਿਗਰੀ ਤੱਕ ਜਾਏਗਾ ਇਹਦਾ ਮਤਲਬ ਵੀ ਰਾਤ ਨੂੰ ਠੰਡ ਹੋਣ ਦੇ ਚਾਂਸਿਸ ਨੇ ਸ਼ਨੀਵਾਰ ਅਗੇਨ 11 ਤੇ 4 ਡਿਗਰੀ ਟੈਂਪਰੇਚਰ ਰਹੇਗਾ ਕੱਲ ਵੀ ਜਿਹੜਾ ਹਰਜੀਤ ਹੁਣਾਂ ਵੱਲੋਂ ਹਰਜੀਤ ਸਿੰਘ ਜੀ ਜਿਹੜੇ ਕਿ ਸਰਬਜੀਤ ਅਕਾਲ ਸਰਬ ਅਕਾਲ ਅਕੈਡਮੀ ਵਾਲੇ ਨੇ ਉਹਨਾਂ ਵੱਲੋਂ 3 ਦਿਨਾਂ ਦਾ ਪ੍ਰੋਗਰਾਮ ਅੱਜ ਤੋਂ ਆਰੰਭ ਹੋ ਜਾਣਗੇ 6:30 ਵਜੇ ਤੋਂ ਲੈ ਕੇ ਅੱਜ ਕੱਲ ਤੇ ਪਰਸੋਂ 3 ਦਿਨਾਂ ਦੇ ਪ੍ਰੋਗਰਾਮ ਚੱਲਣੇ ਆ ਜੀ ਯੂਨੀਵਰਸਿਟੀ ਦੇ ਵਿੱਚ ਉਹ ਵੀ ਚੱਲ ਰਹੇ ਆ ਤੇ ਕੱਲ ਵੀ ਸ਼ਨੀਵਾਰ ਨੂੰ ਇਸੇ ਤਰੀਕੇ ਨਾਲ ਉਹਨਾਂ ਦੇ ਪ੍ਰੋਗਰਾਮ ਚੱਲਣਗੇ ਫਿਰ ਸੰਡੇ ਵਾਲੇ ਦਿਨ ਜਿਹੜਾ ਅਨਦਰ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਜਿਹਦੇ ਚ ਗੁਰਦੁਆਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਜਿਹੜਾ ਕਿ ਸਵਾਨਾ ਦੇ ਵਿੱਚ ਨੇ ਉੱਥੇ ਫੰਡ ਰੇਜ਼ਰ ਹੋਣ ਜਾ ਰਿਹਾ $1 ਮਿਲੀਅਨ ਦੀ ਆਸ ਲਾਈ ਜਾ ਰਹੀ ਵੀ ਆਪਾਂ ਇਕੱਠਾ ਕਰਾਂਗੇ ਉੱਥੇ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਪ੍ਰੋਗਰਾਮ ਚੱਲੇਗਾ ਤੁਸੀਂ ਵੀ ਉੱਥੇ ਪਹੁੰਚ ਕੇ ਤੇ ਫੰਡ ਰੇਜ਼ ਚ ਸ਼ਾਮਲ ਹੋ ਸਕਦੇ ਹੋ ਜਾਂ ਵੈਸੇ ਵੀ ਗੁਰੂ ਘਰ ਜਾਓਗੇ ਤੇ ਜਾਂਦਿਆਂ ਆਉਂਦਿਆਂ ਆਪਣੇ ਤਰੀਕੇ ਦੇ ਨਾਲ ਜੋ ਵੀ ਸਮਰੱਥਾ ਅਨੁਸਾਰ ਜਿਹੜਾ ਤੁਸੀਂ ਉੱਥੇ ਕੰਟਰੀਬਿਊਟ ਕਰ ਸਕਦੇ ਹੋ ਸੋ ਉਹਦੇ ਬਾਰੇ ਜਾਣਕਾਰੀ ਆਉਣ ਵਾਲੇ ਦਿਨਾਂ ਚ ਵੈਸੇ ਪਹਿਲਾਂ ਆਲਰੇਡੀ ਸਾਡੇ ਕੋਲ ਆ ਚੁੱਕੇ ਨੇ ਬਟ ਫਿਰ ਵੀ ਤੁਸੀਂ ਜੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤੇ 4034400020203 ਤੇ ਤੁਸੀਂ

ਇਹਨਾਂ ਸੰਪਰਕ ਕਰ ਸਕਦੇ ਹੋ। ਮੀਡੀਆਥੋਨ, ਰੇਡੀਓਥੋਨ ਜੋ ਵੀ ਆਪਾਂ ਕਹੀਏ, ਇਹ ਪੂਰਾ ਉਸ ਦਿਨ ਸੰਡੇ ਵਾਲੇ ਦਿਨ ਹੋਏਗਾ, ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ। ਸੋ ਕਿਸੇ ਵੀ ਮੀਡੀਆ ਵਾਲੇ ਦੋਸਤ, ਭੈਣ ਭਰਾ ਜਿਹੜਾ ਵੀ ਤੁਸੀਂ ਜਿਹਨਾਂ ਨੂੰ ਜਾਣਦੇ, ਜਿਹਨਾਂ ਦੇ ਨਾਲ ਗੱਲਬਾਤ ਕਰਦੇ, ਉਹਨਾਂ ਕੋਲੋਂ ਹੋਰ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਲੈ ਰਹੇ ਹੋ, ਕਿਉਂਕਿ ਸਾਰਾ ਵੱਧ ਚੜ ਕੇ ਸਹਿਯੋਗ ਜਿਹੜਾ ਕੀਤਾ ਜਾ ਰਿਹਾ। ਸੋ ਇਹ ਅੱਜ ਇਹ ਵੀਕਐਂਡ ਦਾ ਪ੍ਰੋਗਰਾਮ ਹੈ ਜੀ, ਸੈਟਰਡੇ, ਸੰਡੇ ਤੇ ਮੰਡੇ। ਇਸ ਤੋਂ ਇਲਾਵਾ ਹੋਰ ਵੀ ਅੱਜ ਵੈਸੇ ਲੈਂਟਰਨ ਫੈਸਟੀਵਲ ਵੀ ਚੱਲ ਰਿਹਾ ਡਾਊਨ ਟਾਊਨ ਕਹਿ ਦੇ ਵਿੱਚ, ਉਹ ਵੀ ਰਾਤ ਦੇ 11 ਵਜੇ ਤੱਕ ਚੱਲੇਗਾ। ਕਾਫੀ ਵੱਖਰੀ ਵੱਖਰੀ ਤਰ੍ਹਾਂ ਦੀਆਂ ਲਾਲਟੈਂਟਸ ਜਿਹੜੀਆਂ ਨੇ ਉਹ ਉੱਥੇ ਡਿਸਪਲੇ ਕੀਤੇ ਜਾਣਗੀਆਂ ਤੇ ਕਈ ਕੁਛ ਉੱਥੇ ਵੀ ਦੇਖਣ ਨੂੰ ਮਿਲੇਗਾ। ਸੋ ਇਹ ਉੱਥੋਂ ਦਾ ਪ੍ਰੋਗਰਾਮ ਜਿਹੜਾ ਡਾਊਨ ਟਾਊਨ ਦਾ ਹੀ ਹੈ। ਉਸ ਤੋਂ ਇਲਾਵਾ ਸੰਡੇ ਨੂੰ 12 ਡਿਗਰੀ, ਵੱਧ ਤੋਂ ਵੱਧ ਘੱਟ ਤੋਂ ਘੱਟ 4 ਡਿਗਰੀ, ਪਰ ਬਾਰਿਸ਼ ਦੇ ਪੂਰੇ ਪੂਰੇ ਚਾਂਸਿਸ ਜਿਹੜੇ ਨੇ ਦੱਸੇ ਜਾ ਰਹੇ ਆ। ਇਸੇ ਤਰੀਕੇ ਨਾਲ ਮੰਡੇ ਨੂੰ ਵੀ ਬਾਰਿਸ਼ ਦੇ ਚਾਂਸਿਸ ਨੇ 14 ਤੇ 6 ਡਿਗਰੀ। ਮੰਡੇ ਤੋਂ ਬਾਅਦ ਟਿਊਜ਼ਡੇ ਵੀ ਫਿਰ 12 ਤੇ 6 ਡਿਗਰੀ ਬਾਰਿਸ਼ ਉਸ ਦਿਨ ਵੀ ਦਿਖਾਈ ਜਾ ਰਹੀ ਹੈ। ਤੇ ਫਿਰ ਲਗਾਤਾਰ ਵੈਡਨਸਡੇ ਵਾਲੇ ਦਿਨ ਜਿਹੜਾ ਟੈਂਪਰੇਚਰ ਥੋੜਾ ਅਪ ਜਾਏਗਾ 20 ਡਿਗਰੀ ਤੱਕ, 8-9 ਡਿਗਰੀ ਦਾ ਉਹਦੇ ਚ ਥੋੜੇ ਜੀ ਅਪਗ੍ਰੇਡ ਹੋਏਗਾ ਟੈਂਪਰੇਚਰ, ਤੇ ਨੋਰਮਲ ਤੋਂ ਵੱਧ ਜਿਹੜਾ ਉਸ ਦਿਨ ਦੇਖਿਆ ਜਾਏਗਾ। ਸੋ ਬੁੱਧਵਾਰ ਵਾਲੇ ਦਿਨ ਜਾ ਕੇ ਫਾਈਨਲੀ ਜਿਹੜਾ ਚੰਗੀ ਤਰ੍ਹਾਂ ਸੂਰਜ ਦੇਖਣ ਨੂੰ ਮਿਲੇਗਾ। ਇਸੇ ਤਰੀਕੇ ਨਾਲ ਥਰਸਡੇ ਨੂੰ ਵੀ 19-8, ਫਰਾਈਡੇ 18-7 ਤੇ ਸੈਟਰਡੇ ਸੰਡੇ ਫਿਰ 19-16 ਡਿਗਰੀ, ਜਿਹੜਾ ਇਹ 19 ਤੇ 16 ਡਿਗਰੀ ਟੈਂਪਰੇਚਰ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ। ਸੋ ਇਹ ਕੁਛ ਇੱਕ ਵੈਦਰ ਦੀਆਂ ਅਪਡੇਟ ਸੀਗੀਆਂ ਜਿਹੜੀਆਂ ਤੁਸੀਂ ਇਹਦੇ ਅਕੋਰਡਿੰਗ ਆਪਣਾ ਬਾਹਰ ਅੰਦਰ ਆਉਣ ਜਾਣ ਦਾ ਪ੍ਰੋਗਰਾਮ ਜਿਹੜਾ ਉਹ ਇਸੇ ਤਰੀਕੇ ਨਾਲ ਪਲਾਨ ਕਰ ਸਕਦੇ ਹੋ। ਤੇ ਡੈਫੀਨੇਟਲੀ ਕਿਉਂਕਿ ਵੈਦਰ ਦੀ ਠੰਡਕ ਵੀ ਰਹਿਣੀ ਹੈ ਹੁਣ ਥੋੜ੍ਹੀ ਥੋੜ੍ਹੀ, ਤੇ ਨਾਲ ਦੀ ਨਾਲ ਹੀ ਬਾਰਿਸ਼ ਦੇ ਚਾਂਸਿਸ ਜਿਹੜੇ ਆ ਉਹ ਵੀ ਬਣੇ ਰਹਿਣਗੇ ਆਉਣ ਵਾਲੇ ਕੁਛ ਇੱਕ ਦਿਨਾਂ ਦੇ ਵਿੱਚ। ਸੋ ਇਹ ਕੁਛ ਇੱਕ ਗੱਲਾਂ ਪਤਾ ਸੀਗੀਆਂ। ਤੇ ਤੁਹਾਨੂੰ ਪਤਾ ਅੱਜ ਦਾ ਦਿਨ ਜਿਹੜਾ ਇਹ 25 ਸਾਲ ਹੋ ਗਏ ਨੇ ਜੀ ਰੀਕਾਊਂਟ ਕੀਤਾ ਜਾ ਰਿਹਾ 9/11 ਨੂੰ, ਕਿਉਂਕਿ ਉਸ ਟਾਈਮ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀ। ਅੱਜ ਦਾ ਦਿਨ ਜਿਹੜਾ 7/11 ਦਾ, ਸੋ ਉਹਨੂੰ ਯਾਦ ਕੀਤਾ ਜਾ ਰਿਹਾ 25 ਸਾਲ ਪਹਿਲਾਂ ਜੋ ਹਾਲਾਤ ਬਣੇ ਸੀਗੇ ਉਹ ਵੀ ਜਿਹੜੀਆਂ ਖਬਰਾਂ ਨੇ ਸਾਹਮਣੇ ਆ ਰਹੀਆਂ ਜੀ। ਕਈ ਤਰ੍ਹਾਂ ਦੀਆਂ ਖਬਰਾਂ ਤੇ ਕੈਂਪੇਨ ਜਿਹੜੀਆਂ ਨੇ ਉਹ ਚੱਲ ਰਹੀਆਂ, ਉਹਦੇ ਨਾਲ ਨਾਲ ਕੁਛ ਇੱਕ ਐਸੇ ਬੰਦੇ ਵੀ ਜਿਹੜੇ ਜੀ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਬਾਰੇ ਜਾਣਕਾਰੀ ਕਾਫੀ ਸੋਸ਼ਲ ਮੀਡੀਆ ਤੇ ਆਪਣੀ ਕਮਿਊਨਿਟੀ ਦੇ ਮੈਂਬਰਸ ਨੇ ਤੇ ਪਾਈ ਹੈ, ਬਟ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਐਕਸਟੋਰਸ਼ਨ ਦੀਆਂ ਘਟਨਾਵਾਂ ਕਾਫੀ ਪਿਛਲੇ ਸਮੇਂ 'ਚ ਚੱਲਦੀਆਂ ਰਹੀਆਂ। ਕੈਲਗਰੀ ਪੁਲਿਸ ਨੇ ਜਿਹੜਾ ਹੈ ਚਾਰਜ ਕੀਤਾ, 2 ਅਦਰ ਹਾਲੇ ਸਸਪੈਕਟ ਜਿਹੜੇ ਆ ਇਹਨਾਂ ਦਾ ਮੰਨਣਾ ਵੀ ਹਾਲੇ ਉਹ ਦੇਖੇ ਜਾ ਰਹੇ ਨੇ। 4:30 ਵਜੇ 25 ਮਾਰਚ ਨੂੰ ਇੱਕ ਔਰਤ ਵੱਲੋਂ ਅਨਸੋਲੀਸਿਟਿਡ ਜਿਹਨੂੰ ਕਹਿੰਦੇ ਨੇ ਮੈਸੇਜ ਆਉਂਦਾ ਤੇ ਵਟਸਐਪ ਦੇ ਉੱਤੇ, ਪੁਲਿਸ ਕਹਿੰਦੀ ਹੈ ਮੈਸੇਜ ਦੇ ਨਾਲ ਡਿਮਾਂਡ ਕੀਤੀ ਜਾਂਦੀ ਹੈ ਪੈਸਿਆਂ ਦੀ। ਸਸਪੈਕਟ ਜਿਹੜਾ ਉਹ ਡਿਟੇਲਡ ਨੌਲੇਜ ਆਫ ਦੀ ਵਿਕਟਿਮ ਪਰਸਨਲ ਐਂਡ ਬਿਜ਼ਨਸ ਅਫੇਅਰ ਜਿਹੜੀ ਹੈ ਫੁੱਲ ਐਡਰੈਸ ਹੈ ਉਹ ਨਹੀਂ ਦਿੰਦੇ, ਬਟ ਕੈਲਗਰੀ ਪੁਲਿਸ ਸਰਵਿਸ ਨੇ ਦੱਸਿਆ ਫਰਾਈਡੇ ਜਿਹੜੀ ਪ੍ਰੈਸ ਰਿਲੀਜ਼ ਦੇ ਵਿੱਚ ਕਿ ਅਪਰੋਕਸੀਮੇਟਲੀ 12 ਘੰਟਿਆਂ ਬਾਅਦ ਸਸਪੈਕਟਰ ਨੇ ਫਾਇਰ ਕੀਤੀ ਗਨ ਵਿਕਟਿਮ ਦੇ ਘਰ ਦੇ ਉੱਤੇ ਬਿਫੋਰ ਉੱਥੋਂ ਭੱਜ ਜਾਂਦੇ ਆ ਉਹ ਤੇ। ਤੇ ਜਿਹੜੇ ਕਾਲਰ ਨੇ ਉਹ ਰਿਪੀਟਡਲੀ ਅਟੈਂਪਟ ਕਰਦੇ ਨੇ ਕੰਟੈਕਟ ਕਰਨ ਦੀ ਵਿਕਟਿਮ ਨੂੰ, ਤੇ ਕਈ ਤਰ੍ਹਾਂ ਦੀਆਂ ਥਰੈਟਸ ਜਿਹੜੀਆਂ ਨੇ ਵਾਇਲੈਂਸ ਦੀ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਸੋ ਫਾਈਨਲੀ ਜਿਹੜਾ ਇਹਨਾਂ ਨੂੰ ਫੜਿਆ ਗਿਆ, ਲੌਂਗ ਸਟੋਰੀ ਨੂੰ ਸ਼ੋਰਟ ਕਰਨ ਦੀ ਕੋਸ਼ਿਸ਼ ਕਰਦਾ ਮੈਂ। ਜਿਹੜੇ ਜਿਹੜੇ ਲੋਕ ਫੜੇ ਗਏ ਨੇ ਉਹਨਾਂ ਦੇ ਵਿੱਚ ਤਨਵੀਰ ਸਿੰਘ, 21 ਸਾਲਾਂ ਦਾ ਇਹ ਮੁੰਡਾ ਜਿਹੜਾ ਪੰਜਾਬੀ ਭਾਈਚਾਰੇ ਦਾ ਹੀ ਹੈ ਤਨਵੀਰ ਸਿੰਘ ਜਿੱਦਾਂ ਆਪਾਂ ਦੇਖ ਸਕਦੇ ਹਾਂ, ਤੇ CPS ਨੇ ਕਿਹਾ ਵੀ ਇਹ ਤੀਸਰਾ ਸਸਪੈਕਟ ਜਿਹੜਾ ਇਨ ਕੁਨੈਕਸ਼ਨ ਵਿਦ ਦਾ ਇਨਵੈਸਟੀਗੇਸ਼ਨ ਇਜ਼ ਸਟਿਲ ਬੀਂਗ ਸੌਟ ਬਾਈ ਇਨਵੈਸਟੀਗੇਟਰ। ਬਟ ਉਹਦੇ ਨਾਲ ਨਾਲ ਜਿਹੜੀ ਇਹ ਕਨੂਰੀਤ ਕੌਰ ਜਿਹੜੀ ਹੈ 23 ਸਾਲਾਂ ਦੀ ਚੈਸਟਮੇਰ ਦੀ ਔਰਤ ਹੈ ਜੀ, ਇਹਨੂੰ ਚਾਰਜ ਕੀਤਾ ਗਿਆ ਐਕਸਟੋਰਸ਼ਨ ਦੇ ਕੇਸਿਸ ਦੇ ਵਿੱਚ, ਤੇ ਰਿਲੀਜ਼ ਵੀ ਕਰਤਾ ਗਿਆ ਕਸਟਡੀ ਦੇ ਵਿੱਚੋਂ, ਕਿਉਂਕਿ ਕੋਰਟ ਦੇ ਵਿੱਚ ਦੁਬਾਰਾ ਆਉਣ ਦੀ ਗੱਲਬਾਤ ਜਿਹੜੀ ਹੈ ਕੀਤੀ ਗਈ ਹੈ ਇਹਨੂੰ 6 ਅਕਤੂਬਰ ਨੂੰ। ਇੱਕ ਹੋਰ ਮੈਂ ਖਬਰ ਦੇਖ ਰਿਹਾ ਸੀਗਾ ਵੀ 16 ਦੇ ਵਿੱਚੋਂ 15 ਜਿਹੜੇ ਪਹਿਲਾਂ ਅਰੈਸਟ ਕੀਤੇ ਗਏ ਸੀ ਉਹਨਾਂ ਨੂੰ ਵੀ ਬੇਲ ਦੇ ਉੱਤੇ ਆਲਰੇਡੀ ਛੱਡ ਦਿੱਤਾ ਗਿਆ। ਫੜੇ ਤੇ ਜਾਂਦੇ ਨੇ ਪਰ ਬਾਅਦ 'ਚ ਛੱਡ ਦਿੱਤਾ ਜਾਂਦਾ, ਤੇ ਇਹ ਬਾਹਰ ਘੁੰਮਦੇ ਨੇ ਸੜਕਾਂ ਦੇ ਉੱਤੇ, ਫਿਰ ਤੋਂ ਦੁਬਾਰਾ ਪਲਾਨਿੰਗ ਕਰਦੇ ਵੀ ਕਿਸ ਤਰੀਕੇ ਨਾਲ ਆਪਾਂ ਫੜੇ ਜਾਣਾ ਕਿ ਨਹੀਂ ਫੜੇ ਜਾਣਾ। ਓਵਰਆਲ CPS ਨੇ ਕਿਹਾ ਕਿ 51 ਕੇਸ ਜਿਹੜੇ ਆ ਉਹ ਐਕਸਟੋਰਸ਼ਨ ਦੇ ਇਸ ਇੰਸੀਡੈਂਟ ਦੇ ਨਾਲ ਰਿਲੇਟਡ ਜਿਹੜੇ ਨੇ ਲਾਏ ਗਏ ਨੇ, ਤੇ 19 ਸ਼ੂਟਿੰਗਸ ਜਿਹੜੀਆਂ ਨੇ ਉਹ ਇਹ ਸਿੰਸ ਅਪ੍ਰੈਲ 25 ਤੱਕ ਦੀ ਗੱਲਬਾਤ ਕਰਦੇ ਹਾਂ, ਇੰਨੇ ਕੇਸਿਸ ਜਿਹੜੇ ਸਾਹਮਣੇ ਆਏ ਆ। ਤੇ ਇਸ ਤੋਂ ਇਲਾਵਾ 19 ਸ਼ੂਟਿੰਗਸ ਜਿਹੜੀਆਂ ਨੇ ਉਹਦੇ ਨਾਲ ਰਿਲੇਟਡ ਜਿਹੜੀਆਂ ਪਿਛਲੇ ਕੁਛ

ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ, ਉਹਦੇ ਵਿੱਚ ਚਾਹੇ ਐਕਸਟ੍ਰੋਸ਼ਨ ਵਿਕਟਿਮਸ ਹੋਣ ਜਾਂ ਸਸਪੈਕਟਸ ਹੋਣ, ਇਹ ਵੀ ਉਹਦੇ ਨਾਲ ਰਿਲੇਟਡ ਹੈ। 19 ਪੀਪਲ ਜਿਹੜੇ ਨੇ ਆਲਰੇਡੀ ਚਾਰਜ ਕੀਤੇ ਜਾ ਸਕੇ ਨੇ 19 ਲੋਕਾਂ ਨੂੰ, ਤੇ 59 ਅਫੈਂਸ ਜਿਹੜੇ ਨੇ ਕਨੈਕਸ਼ਨ ਉਹਦੇ ਨਾਲ ਕੈਲਗੀ ਐਕਸਟ੍ਰੋਸ਼ਨ ਦੇ ਨਾਲ ਹੀ ਸੀਗੇ। ਸੋ ਇਹਦੇ ਬਾਰੇ ਤੁਹਾਡੇ ਕੋਈ ਜਾਣਕਾਰੀ ਹੋਵੇ ਤਾਂ extortion@kalgipolice.ca ਦੇ ਉੱਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ। ਕੋਈ ਵੀ ਆਪਣੀ ਇਨਫੋਰਮੇਸ਼ਨ ਦੇਣੀ ਤਾਂ extortion@kalgipolice.ca ਦੇ ਉੱਤੇ, ਜਾਂ ਤੁਹਾਨੂੰ ਪਤਾ ਵੀ ਕ੍ਰਾਈਮ ਸਟੋਪਰ ਦਾ ਜਿਹੜਾ ਨੰਬਰ ਹੈ, ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਥਰੂ ਵੀ ਗੱਲਬਾਤ ਜਿਹੜੀ ਇਹ ਕਰ ਸਕਦੇ ਹੋ। ਕੈਨੇਡਾ ਇਜ਼ ਫੋਰ ਐਵਰ ਫੋਰ ਐਵਰੀ ਵਨ, ਕੈਨੇਡਾ ਇਜ਼ ਐਵਰੀ ਵਨ ਫੋਰ ਐਵਰੀ ਵਨ, ਕੈਨੇਡਾ ਇਜ਼ ਐਵਰੀ ਵਨ ਫੋਰ ਐਵਰੀ ਵਨ, ਕਾਰਨੀ ਮੀਟਸ ਵਿਦ ਅਲਬਰਟਾ ਰਿਮੇਨ ਕੈਂਪੇਨਰ। ਜਿਹੜੇ ਤੁਹਾਨੂੰ ਪਤਾ ਵੀ ਟੌਮ ਲੋਕਜ਼ਿਕ ਜਿਹੜੇ ਇਹਨਾਂ ਨੇ ਕੰਪੇਨ ਚਲਾਈ ਸੀ ਫੋਰ ਐਵਰ ਕੈਨੇਡੀਅਨ, ਤੇ ਇਹਨਾਂ ਨੇ ਪ੍ਰਾਈਮ ਮਿਨਿਸਟਰ ਕਾਰਨੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਦੱਸਿਆ ਵੀ ਕੀ ਮਾਹੌਲ ਜਿਹੜਾ ਬਣਿਆ ਜੀ ਉੱਥੇ। ਸੋ ਇਸ ਤੋਂ ਇਲਾਵਾ ਟਰੰਪ ਜਿਹੜਾ ਹੈ ਉਹ ਆਪਣੀਆਂ ਬਦਮਾਸ਼ੀਆਂ ਜਿਹੜੀਆਂ ਕਹਿ ਸਕਦੇ ਤੁਸੀਂ ਲਗਾਤਾਰ ਜਾਰੀ ਰੱਖ ਕੇ, ਤੇ ਨਾਲ ਦੀ ਨਾਲ ਹੀ ਇਹ ਵੀ ਕਹਿ ਰਿਹਾ ਕਿ ਵੀ ਨਿਆਗਰਾ ਫੋਲ ਤੋਂ ਤੁਸੀਂ ਜਿਹੜਾ ਪਾਣੀ ਵਰਤਦੇ ਹੋ ਜਾਂ ਉਹਨੂੰ ਦਿਖਾ ਦਿਖਾ ਕੇ ਆਪਣੀ ਕੈਂਪੇਨ ਰਨ ਕਰਦੇ ਹੋ ਜਾਂ ਪੂਰਾ ਉੱਥੋਂ ਫਾਇਦਾ ਚੁੱਕਦੇ ਹੋ, ਬਿਲੀਅਨਸ ਆਫ ਡਾਲਰ ਤੁਸੀਂ ਕਮਾ ਚੁੱਕੇ ਹੋ ਲੋਕਾਂ ਕੋਲ ਟੂਰਿਜ਼ਮ ਦੇ ਥਰੂ ਨਿਆਗਰਾ ਫੋਲ ਕਹਿ ਕੇ, ਤੇ ਆਪਾਂ ਆਉਣ ਵਾਲੇ ਟਾਈਮ ਚ ਉੱਥੇ ਵੀ ਪਾਣੀ ਦੇ ਉੱਤੇ ਬੰਨ ਲਾਵਾਂਗੇ ਤੇ ਸਾਡਾ ਪਾਣੀ ਸਾਡੇ ਕੋਲ ਰਹੇਗਾ। ਸੋ ਇਹ ਟਰੰਪ ਦੀਆਂ ਕੁਛ ਇੱਕ ਟਰੰਪ ਬਾਜ਼ੀਆਂ ਜਿਹੜੀਆਂ ਮਾਰੇ, ਆਲਰੇਡੀ ਵੈਸੇ ਕਾਫੀ ਨੁਕਸਾਨ ਹੋਣ ਦੇ ਚਾਂਸਿਸ ਨੇ ਕੈਨੇਡਾ ਨੂੰ ਵੀ ਤੇ ਅਮਰੀਕਾ ਨੂੰ ਵੀ, ਡੈਫੀਨੇਟਲੀ ਦੋਨਾਂ ਜਗ੍ਹਾ ਤੇ ਉੱਤੇ ਕਾਫੀ ਨੁਕਸਾਨ ਜਿਹੜਾ ਕੀਤਾ ਜਾਏਗਾ। ਇੱਕ ਅਰੈਸਟ ਕੀਤੀ ਹੈ ਬ੍ਰੈਂਪਟਨ ਦੇ ਘਰ ਦੇ ਵਿੱਚ ਇਨਵੇਜਨ ਤੇ ਸਟੈਬਿੰਗ ਦੇ ਕੇਸ ਦੇ ਵਿੱਚ, ਤੇ ਨਾਲ ਦੀ ਨਾਲ ਕਾਰ ਚੈਕਿੰਗ ਜਿਹੜੀ ਹੈ ਉਹ ਵੀ ਕੀਤੀ ਗਈ। ਇਹ ਵੀ ਅੱਜ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ। ਲਵਪ੍ਰੀਤ ਮਾਨ ਨਾਂ ਦਾ ਜਿਹੜਾ ਮੁੰਡਾ ਜੀ, ਇਹਨੂੰ ਚਾਰਜ ਕੀਤਾ ਗਿਆ ਸਟੈਬਿੰਗ ਦੇ ਵਿੱਚ, ਸੀਰੀਅਸ ਆਫ ਅਟੈਂਪਟ ਕਾਰ ਜੈਕਿੰਗ ਬ੍ਰੈਂਪਟਨ ਦੇ ਵਿੱਚ। 27 ਸਾਲਾਂ ਦਾ ਇਹ ਵੀ ਨੌਜਵਾਨ ਹੈ, ਤੇ ਇਹਨੂੰ ਚਾਰਜ ਕੀਤਾ ਸਟੈਬਿੰਗ ਦੇ ਨਾਲ, ਘਰ ਦੇ ਅੰਦਰ ਐਂਟਰ ਕਰਨਾ ਤੇ ਅਟੈਂਪਟ ਕਰਨਾ ਕਾਰ ਜੈਕਿੰਗ ਜਿਹੜੀ ਹੈ ਬ੍ਰੈਂਪਟਨ ਦੇ ਵਿੱਚ ਸੰਡੇ ਵਾਲੇ ਦਿਨ। ਸੋ ਇਹ ਹਾਲ ਜਿਹੜੇ ਨੇ ਕਾਫੀ ਮਾੜੇ ਹੋਏ ਨੇ ਜੀ ਆਪਣੇ ਭਾਈਚਾਰੇ ਦੇ ਲੋਕਾਂ ਦੇ। ਸੋ ਇਹ ਘਰ ਦੇ ਨਾਂ ਤੇ ਲਵਪ੍ਰੀਤ ਮਾਨ ਮਾਨ ਦੇ ਨਾਲ ਸੋਚਿਆ ਨਾ ਵੀ ਇਹ ਲਵਪ੍ਰੀਤ ਰੱਖਦੇ ਆ, ਬਟ ਲਵ ਨੇ ਜਿਹੜਾ ਹੈ ਲਵ ਹੋਰ ਹੀ ਤਰ੍ਹਾਂ ਦਾ ਦਿਖਾਇਆ। ਸੋ ਹੁਣ ਫਾਈਨਲੀ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਜੀ। ਸਰਚ ਵਾਰੰਟ ਕਰਤਾ ਦੇ ਵਾਸਤੇ ਜਾਰੀ, ਵੈਸੇ ਬ੍ਰੈਂਪਟਨ ਐਡਰੈਸ ਹੁਣ ਮੰਡੇ, ਇਹ ਜਿਹੜੀ ਇਹ ਖਬਰ ਆ ਰਹੀ ਹੈ। ਖਬਰਾਂ ਵੈਸੇ ਛੋਟੀ ਛੋਟੀਆਂ ਇਸ ਤਰ੍ਹਾਂ ਦੀਆਂ ਕਈ ਨੇ ਜਿਹਦੇ ਤੇ ਧਿਆਨ ਦੇ ਸਕਦੇ ਹਾਂ ਆਪਾਂ, ਪਰ ਮੈਨੂੰ ਲੱਗਦਾ ਵੀ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਥੋੜੀ ਜਿਹੀ ਨਜ਼ਰ ਮਾਰਦੇ ਹਾਂ, ਤੇ ਫਿਰ ਉਸ ਤੋਂ ਬਾਅਦ ਬਾਕੀ ਦੀਆਂ ਖਬਰਾਂ ਤੇ ਗੱਲਬਾਤ ਤੁਹਾਡੇ ਨਾਲ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 ਐਫਐਮ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸੁਣਦੇ ਹਾਂ ਕੁਛ ਇੱਕ ਖਬਰਾਂ ਤੇ ਫਿਰ ਵਾਪਸ ਮਿਲਦੇ ਹਾਂ ਤੇ ਆਪਣੀਆਂ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਜੀ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ, ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇ

0: is 1 to 5 PM.
1: Visit sabrang.ca.
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ, ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com.
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403

0: 3617-1868.
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176496 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 Avenue
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ ਅੱਜ 11 ਸਤੰਬਰ ਹੈ ਦਿਨ ਸ਼ੁੱਕਰਵਾਰ ਹੈ ਤੇ 9 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਜਿਹੜਾ ਉਹ ਬਣਿਆ ਰਹੇਗਾ ਜੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਅਲਬਰਟਾ ਦੇ ਵਿੱਚ ਸਭ ਤੋਂ ਸਸਤੀ ਇੰਸ਼ੋਰੈਂਸ ਦੇਣ ਦੀ ਗੱਲ ਕਰਦੇ ਨੇ ਜੇਕਰ ਤੁਸੀਂ ਟਰੱਕ ਓਨਰੋਂ ਟਰੱਕਾਂ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਕਾਲ ਕਰ ਲਓ 587-832-1208 ਤੇ ਪ੍ਰੋਗਰਾਮ ਦੇ ਅਗਲੇ ਸਪਾਂਸਰ YYC ਹੋਮ ਕੇਅਰ ਤੋਂ ਵੀਰਪਾਲ ਕੌਰ ਢਾਠੋਰੀ ਨੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਬਜ਼ੁਰਗਾਂ ਨੂੰ ਸਾਂਭ ਸੰਭਾਲ ਕਰਨ ਲਈ ਤੁਸੀਂ ਇੱਦਾਂ ਦਾ ਸਟਾਫ ਲੱਭ ਰਹੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਦੀ ਬੋਲੀ ਬੋਲਦਾ ਹੋਵੇ ਤਾਂ ਤੁਸੀਂ ਵੀਰਪਾਲ ਕੌਰ ਢਾਠੋਰਾ ਨੂੰ ਕਾਲ ਕਰ ਸਕਦੇ ਹੋ ਇਹ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ 8527609383 ਇਹਨਾਂ ਦਾ ਫੋਨ ਨੰਬਰ ਹੈ ਜੀ YYC ਹੋਮ ਕੇਅਰ ਪ੍ਰੋਗਰਾਮ ਦੇ ਅਗਲੇ ਸਪਾਂਸਰ ਓਏਸਿਸ ਸਮਾਈਲ ਮੈਡੀਕਲ ਨੇ ਜਿਹੜੇ ਕਿ ਸਨਰਿਜ ਮਾਲ ਦੇ ਬਿਲਕੁਲ ਲਾਗੇ ਨੌਰਥ ਈਸਟ ਕੈਲਗਰੀ ਦੇ ਵਿੱਚ ਨੇ ਜਿੱਥੇ ਕਿ ਨਵੇਂ ਪੇਸ਼ੈਂਟਸ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਬੈਸਟ ਡਾਕਟਰਸ ਦੀ ਟੀਮ ਇਹਨਾਂ ਦੇ ਕੋਲ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਜਾਣ ਲਈ ਤੁਹਾਨੂੰ ਪਹਿਲਾਂ ਅਪੁਆਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਵਾਕ ਇਨ ਜਾ ਸਕਦੇ ਹੋ ਜਦੋਂ ਮਰਜ਼ੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ 587-617-4496 ਤੇ ਪਿਕਸਲ ਫੋਟੋ ਸਟੂਡੀਓ ਜਿਹੜਾ ਕਿ ਸਵਾਨਾ ਬਾਜ਼ਾਰ ਦੇ ਵਿੱਚ ਰਜਿਸਟਰੀ ਦੇ ਬਿਲਕੁਲ ਲਾਗੇ ਹੈ ਇਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਡਾ ਸਹਿਯੋਗ ਕੀਤਾ ਇੱਥੇ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਦੋ ਫੋਟੋਆਂ ਸਿਰਫ $7 ਦੇ ਵਿੱਚ ਲੈ ਸਕਦੇ ਹੋ ਫੈਮਿਲੀ ਫੋਟੋ ਜੇਕਰ ਤੁਸੀਂ ਕਰਾਉਣੀ ਹੈ ਬੱਚਿਆਂ ਦੀਆਂ ਫੋਟੋਆਂ ਖਿਚਾਉਣੀਆਂ ਪੋਰਟਰੇਟਸ ਬਣਾਉਣੇ ਆ ਜਾਂ ਤੁਹਾਡੇ ਘਰ ਦੀ ਕੋਈ ਇਵੈਂਟ ਹੈ

0: ਸਾਡੀ ਟੀਮ ਦੇ ਸੀਨੀਅਰ ਮੈਂਬਰ ਰਣਜੀਤ ਸਿੱਧੂ ਹੋਰਾਂ ਨੇ, ਡਾਇਰੈਕਟ ਵੀ ਰਣਜੀਤ ਸਿੰਘ ਸਿੱਧੂ ਹੋਰਾਂ ਨੇ ਹੀ ਕੀਤਾ ਹੈ। ਇਸ ਫਸਟ ਐਪੀਸੋਡ ਜਿਸਦਾ ਨਾਮ ਲੰਚ ਬ੍ਰੇਕ ਦੀ ਪਾਰਲੀਮੈਂਟ ਹੈ, ਇਹਦੇ ਵਿੱਚ ਜਿਹੜੇ ਕਲਾਕਾਰਾਂ ਨੇ ਸਹਿਯੋਗ ਕੀਤਾ ਹੈ ਉਹਨਾਂ ਦਾ ਨਾਮ ਹੈ ਜੀ ਹਰਕੀਰਤ ਧਾਲੀਵਾਲ, ਸੁਖਜੀਤ ਸਿੱਧੂ, ਬਰਜੀਤ ਸਿੰਘ, ਦੀਪ ਬਰਾੜ, ਰੌਕੀ ਜੋਹਲ ਅਤੇ ਧਰਮ ਸਿੰਘ ਚੜਿੱਕ। ਇਹਨਾਂ ਕਲਾਕਾਰਾਂ ਨੇ ਇਹ ਜਿਹੜਾ ਨਾਟਕ ਹੈ ਇਹ ਪੇਸ਼ ਕੀਤਾ ਹੈ, ਜਿਹੜਾ ਕਿ ਤੁਹਾਡੇ ਲਈ ਅਸੀਂ ਖੁਸ਼ੀ ਸਮੇਂ ਦੇ ਵਿੱਚ ਹਾਜ਼ਰ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਰੇਡੀਓ ਸੁਰਸੰਗਮ ਦਾ ਇਹ ਉਪਰਾਲਾ, ਰਣਜੀਤ ਸਿੰਘ ਸਿੱਧੂ ਹੋਰਾਂ ਦਾ ਇਹ ਉਪਰਾਲਾ ਤੁਹਾਨੂੰ ਚੰਗਾ ਲੱਗੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ 403-902-1323 'ਤੇ, 403-902-1323 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੇ ਸੁਝਾਅ, ਆਪਣੀ ਸਲਾਹ, ਆਪਣੀ ਫੀਡਬੈਕ। ਸਾਨੂੰ ਤੁਹਾਡੇ ਸੁਝਾਵਾਂ ਦਾ, ਤੁਹਾਡੀ ਫੀਡਬੈਕ ਦਾ ਇੰਤਜ਼ਾਰ ਰਹੇਗਾ। ਉਮੀਦ ਸਾਨੂੰ ਪੂਰੀ ਹੈ ਕਿ ਤੁਸੀਂ ਸਾਡੀ ਇਸ ਕੋਸ਼ਿਸ਼ ਨੂੰ ਜ਼ਰੂਰ ਪਸੰਦ ਕਰੋਗੇ।
1: ਲੈ ਵੇ ਜਿੰਦਰਾ ਮੈਣ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
2: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
3: ਉਹ ਭਾਜੀ ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪੌਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403-406-2004।
4: ਅਦਾਬ, ਸਤਿ ਸ੍ਰੀ ਅਕਾਲ ਤੇ ਨਮਸਕਾਰ। ਰੇਡੀਓ ਸੁਰਸੰਗਮ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਖਾਸ ਹਫ਼ਤਾਵਾਰੀ ਰੇਡੀਓ ਡਰਾਮੇ ਦੇਸੀ ਟੱਬਰ ਵਿੱਚ। ਦੋਸਤੋ, ਸਾਡਾ ਇਹ ਦੇਸੀ ਟੱਬਰ ਸਿਰਫ ਇੱਕ ਘਰ ਦੇ ਚਾਰ ਜੀਆਂ ਤੱਕ ਸੀਮਤ ਨਹੀਂ ਹੈ, ਇਹ ਕੈਲਗਰੀ ਦੀਆਂ ਗਲੀਆਂ, ਫੈਕਟਰੀਆਂ, ਟੈਕਸੀ ਸਟੈਂਡਾਂ ਤੇ ਸਾਡੇ ਆਲੇ ਦੁਆਲੇ ਵੱਸਦੇ ਪੰਜਾਬੀ ਤੇ ਏਸ਼ੀਆਈ ਭਾਈਚਾਰੇ ਦੀ ਜਿਉਂਦੀ ਜਾਗਦੀ ਤਸਵੀਰ ਹੈ। ਅੱਜ ਦੀ ਕਹਾਣੀ ਦਾ ਸਬ ਟਾਈਟਲ ਹੈ ਲੰਚ ਬ੍ਰੇਕ ਦੀ ਪਾਰਲੀਮੈਂਟ। ਦ੍ਰਿਸ਼ ਹੈ ਕੈਲਗਰੀ ਦੇ ਸਾਊਥ ਈਸਟ ਉਦਯੋਗਿਕ ਖੇਤਰ ਦੀ ਇੱਕ ਮੈਨੂਫੈਕਚਰਿੰਗ ਫੈਕਟਰੀ ਦਾ ਲੰਚ ਰੂਮ। ਦੁਪਹਿਰ ਦੇ 12:30 ਵਜੇ ਹਨ। ਫੈਕਟਰੀ ਦੀਆਂ ਭਾਰੀਆਂ ਮਸ਼ੀਨਾਂ ਅੱਧੇ ਘੰਟੇ ਲਈ ਸ਼ਾਂਤ ਹੋਈਆਂ ਹਨ। 7 ਸਾਥੀ ਵਰਕਰ ਜੋ ਵੱਖ ਵੱਖ ਉਮਰਾਂ ਤੇ ਤਜਰਬਿਆਂ ਨਾਲ ਸੰਬੰਧਿਤ ਹਨ, ਆਪਣੀਆਂ ਆਪਣੀਆਂ ਰੋਟੀਆਂ ਦੇ ਡੱਬੇ ਖੋਲ੍ਹ ਕੇ ਇੱਕ ਵੱਡੀ ਮੇਜ਼ ਦੁਆਲੇ ਬੈਠੇ ਹਨ। ਆਓ ਅੱਜ ਦੇ ਕਿਰਦਾਰਾਂ ਬਾਰੇ ਜਾਣ ਪਛਾਣ ਕਰਾਈਏ।
5: ਮੈਂ ਗੁਰਮੀਤ ਸਿੰਘ ਗੈਰੀ, ਮੇਰਾ ਪਿਛੋਕੜ ਜ਼ਿਲ੍ਹਾ ਮਾਨਸਾ, ਪੰਜਾਬ, ਉਮਰ 48 ਸਾਲ ਤੇ ਇੱਥੇ ਫੋਕਲਿਫਟ ਡਰਾਈਵਰ।
6: ਹਰਦੀਪ ਸਿੰਘ ਦੀਪਾ, ਉਮਰ 35 ਸਾਲ ਤੇ ਪਿਛੋਕੜ ਮੇਰਾ ਫਰੀਦਕੋਟ ਦਾ।
7: ਮੈਂ ਜਗਤਾਰ ਸਿੰਘ ਜੱਗੀ, ਉਮਰ 52 ਸਾਲ, ਫੈਕਟਰੀ ਵਿੱਚ ਸੀਨੀਅਰ ਓਪਰੇਟਰ, ਮੇਰਾ ਪਿਛੋਕੜ ਪੰਜਾਬ, ਜ਼ਿਲ੍ਹਾ ਜਲੰਧਰ ਨਾਲ ਹੈ।
8: ਮੈਂ ਮੋਹਨ ਲਾਲ, ਉਮਰ 50 ਸਾਲ, ਫੈਕਟਰੀ ਵਿੱਚ ਪੈਕਿੰਗ ਇੰਚਾਰਜ।
9: ਮੈਂ ਮਨਜਿੰਦਰ ਸਿੰਘ ਮਿੰਟੂ, ਉਮਰ 28 ਸਾਲ ਤੇ ਮੈਂ ਪੰਜਾਬ ਤੋਂ ਕੁਝ ਸਮਾਂ ਪਹਿਲਾਂ ਹੀ ਕੈਲਗਰੀ ਆਇਆ ਹਾਂ ਤੇ ਮੇਰਾ ਪਿਛੋਕੜ ਹੈ ਮੋਗਾ।
10: ਮੈਂ ਤਾਰਿਕ ਮੁਹੰਮਦ, ਉਮਰ 45 ਸਾਲ, ਮੇਰਾ ਪਿਛੋਕੜ ਲਾਹੌਰ, ਪਾਕਿਸਤਾਨ ਤੇ ਮੈਂ ਫੈਕਟਰੀ ਬਤੌਰ ਸੁਪਰਵਾਈਜ਼ਰ ਕੰਮ ਕਰਦਾ।
4: ਇਹ ਸੀ ਅੱਜ ਦੇ ਸਾਡੇ ਕਿਰਦਾਰਾਂ ਦੀ ਇੰਟਰੋਡਕਸ਼ਨ। ਹੁਣ ਆਪ ਨੂੰ ਲੈ ਚੱਲਦੇ ਹਾਂ ਲੰਚ ਰੂਮ ਵਿੱਚ। ਆਓ ਸੁਣਦੇ ਹਾਂ ਅੱਜ ਇਹਨਾਂ ਦੀ ਲੰਚ ਰੂਮ ਦੇ ਵਿੱਚ ਟੇਬਲ ਤੇ ਕਿਹੜੇ ਕਿਹੜੇ ਜਜ਼ਬਾਤ ਤੇ ਮਜ਼ਾਕ ਪਰੋਸੇ ਜਾ ਰਹੇ ਹਨ।
5: ਓ ਮਿੰਟੂ, ਓ ਤੂੰ ਤੀਜੀ ਵਾਰ ਮਾਈਕ੍ਰੋਵੇਵ ਦਾ ਟਾਈਮਰ 2 ਮਿੰਟ ਤੇ ਲਾ ਦਿੱਤਾ। ਓਏ ਭਰਾਵਾ, ਤੂੰ ਪਰੌਂਠਾ ਗਰਮ ਕਰ ਰਿਹਾ ਕਿ ਬੱਕਰਾ ਰਹਿੰਦਾ? ਉਹ ਪੂਰੇ ਲੰਚ ਰੂਮ ਚ ਤੇਰੇ ਆਲੂ ਵਾਲੇ ਪਰੌਂਠੇ ਦੇ ਧੂਏ ਨੇ ਉਹ ਸਮੋਕ ਅਲਾਰਮ ਚਲਾ ਦੇਣੇ ਇੱਥੇ।
6: ਗੈਰੀ ਭਾਜੀ, ਕੀ ਦੱਸਾਂ, ਦਿਮਾਗ ਹੀ ਠਿਕਾਣੇ ਤੇ ਨਹੀਂ ਹੈ ਅੱਜ। ਪੰਜਾਬ ਤੋਂ ਬੀਬੀ ਫੋਨ ਤੇ ਰੋਜ਼ ਕਹਿੰਦੀ ਸੀ ਕਿ ਪਰੌਂਠੇ ਚੰਗੀ ਤਰ੍ਹਾਂ ਸੇਕ ਕੇ ਖਾਈ, ਠੰਡ ਵਿੱਚ ਢਿੱਡ ਖਰਾਬ ਨਾ ਹੋ ਜਾਵੇ। ਨਾਲੇ ਭਾਜੀ, ਅੱਜ ਸਵੇਰੇ ਹੀ ਘਰੋਂ ਬਾਪੂ ਜੀ ਦਾ ਫੋਨ ਆਇਆ, ਮਨ ਇੰਨਾ ਉਦਾਸ ਹੈ ਕਿ ਖਾਣ ਦਾ ਦਿਲ ਹੀ ਨਹੀਂ ਕਰਦਾ।
7: ਉਹ ਕੀ ਗੱਲ ਹੋ ਗਈ ਮਿੰਟੂ ਪੁੱਤਰਾ, ਖੈਰ ਸੌਖਾ ਪੰਜਾਬ, ਤੇਰੇ ਮਾਤਾ ਪਿਤਾ ਠੀਕ ਹੈ? ਵੀ ਅੱਜ ਸਵੇਰੇ ਸਵੇਰੇ ਫੋਨ ਆਇਆ, ਕੋਈ ਖਾਸ ਗੱਲ ਹੈ?
6: ਜੱਗੀ ਭਾਜੀ, ਠੀਕ ਤਾਂ ਸਭ ਹੈ, ਪਰ ਛੋਟੇ ਭਰਾ ਦੀਆਂ ਕਾਲਜ ਦੀਆਂ ਫੀਸਾਂ ਭਰਨ ਵਾਲੀਆਂ ਨੇ, ਉਪਰੋਂ ਪਿੰਡ ਵਾਲੇ ਮਕਾਨ ਦੀ ਛੱਤ ਚੋਣ ਲੱਗ ਪਈ ਸੀ

0: ਬਾਪੂ ਜੀ ਕਹਿੰਦੇ ਬਾਰਿਸ਼ਾਂ ਤੋਂ ਪਹਿਲਾਂ ਲੈਂਟਰ ਪਾਉਣਾ ਪੈਣਾ। ਮੈਨੂੰ ਸਮਝ ਨਹੀਂ ਆਉਂਦੀ ਇੱਥੇ ਖਰਚੇ ਪੂਰੇ ਕਰਾਂ, ਰੈਂਟ ਦਿਆਂ ਕਿ ਪੰਜਾਬ ਪੈਸੇ ਭੇਜਾਂ। ਰਾਤਾਂ ਦੀ ਨੀਂਦ ਉੱਡ ਗਈ ਹੈ।
1: ਯਾਰ ਮਿੰਟੂ, ਤੂੰ ਹਲੇ ਨਵਾਂ ਨਵਾਂ ਆਇਆ ਹੈ ਇਸ ਮੁਲਕ ਵਿੱਚ, ਸ਼ੁਰੂ ਸ਼ੁਰੂ ਵਿੱਚ ਸਭ ਨਾਲ ਇਹੋ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ 2012 ਵਿੱਚ ਲਾਹੌਰ ਤੋਂ ਕੈਲਗਰੀ ਆਇਆ ਸੀ ਤਾਂ ਮੇਰੀ ਜੇਬ ਵਿੱਚ ਕੁਛ $500 ਸਨ। ਪਿੱਛੇ ਅੱਬਾ ਜੀ ਦੀ ਤਬੀਅਤ ਖਰਾਬ ਹੋ ਗਈ ਸੀ। ਮੈਂ ਰਾਤਾਂ ਨੂੰ ਰੋ ਰੋ ਕੇ ਦੁਆਵਾਂ ਮੰਗਦਾ ਹੁੰਦਾ ਸੀ, ਪਰ ਹਿੰਮਤ ਚਾਹੀਦੀ। ਇਹ ਪਰਦੇਸ ਆ ਮੇਰੇ ਵੀਰ, ਇਹ ਪਹਿਲਾਂ ਇਨਸਾਨ ਦਾ ਇਮਤਿਹਾਨ ਲੈਂਦਾ ਹੈ, ਫਿਰ ਰਸਤੇ ਖੋਲ ਦਿੰਦਾ ਹੈ।
2: ਤਾਰਿਕ ਭਾਜੀ, ਤੁਸੀਂ 2012 ਦੀ ਗੱਲ ਕਰਦੇ ਹੋ, ਇੱਥੇ ਤਾਂ 2026 ਚ ਵੀ ਹਾਲਾਤ ਉਹੀ ਨੇ। ਮੈਂ ਅੱਜ 10 ਸਾਲਾਂ ਚੋਂ ਕੈਨੇਡਾ ਚ ਧੱਕੇ ਖਾ ਰਿਹਾ। ਹਰ ਮਹੀਨੇ ਸੋਚਦਾ ਇਸ ਵਾਰ ਕੁਝ ਬਚਤ ਹੋ ਜਾਵੇਗੀ, ਪਰ ਜਿਵੇਂ ਹੀ ਪੇ ਚੈੱਕ ਆਉਂਦਾ ਅੱਧਾ ਰੈਂਟ ਵਿੱਚ, ਅੱਧਾ ਕਾਰ ਇੰਸ਼ੋਰੈਂਸ ਵਿੱਚ ਤੇ ਗਰੋਸਰੀ ਜੁੜ ਜਾਂਦਾ। ਕੱਲ ਮੇਰੀ ਘਰ ਵਾਲੀ ਕਹਿੰਦੀ ਕਿ ਬੱਚਿਆਂ ਨੇ ਸਮਰ ਕੈਂਪ ਭੇਜਣਾ, ਪਰ ਜਦੋਂ ਫੀਸ ਤੇ ਕੀ ਤਾਂ ਮੈਂ ਬਹਾਨਾ ਬਣਾਤਾ, ਇਸ ਵਾਰ ਅਸੀਂ ਆਪ ਘੁੰਮਣ ਜਾਵਾਂਗੇ। ਆਪਣੇ ਜਵਾਕਾਂ ਕੋਲੇ ਝੂਠ ਬੋਲਣਾ ਪੈਂਦਾ, ਸੱਚੀ ਦਿਲ ਰੋਂਦਾ ਯਾਰ।
3: ਛੋਟੇ ਭਾਈ ਦੀਪ, ਇਹ ਸਿਰਫ ਤੇਰੀ ਜਾਂ ਮਿੰਟੂ ਦੀ ਕਹਾਣੀ ਨਹੀਂ ਹੈ, ਅਸੀਂ ਸਾਰੇ ਇਸ ਕਿਸ਼ਤੀ ਵਿੱਚ ਸਵਾਰ ਹਾਂ। ਮੇਰੀ ਬੇਟੀ ਹੁਣ ਯੂਨੀਵਰਸਿਟੀ ਆਫ ਕੈਲਗਰੀ ਜਾਣ ਦੀ ਤਿਆਰੀ ਕਰ ਰਹੀ ਹੈ। ਉਸਦੀ ਪਹਿਲੇ ਸਾਲ ਦੀ ਫੀਸ ਦੇਖ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ, ਪਰ ਫਿਰ ਮੈਂ ਸੋਚਿਆ ਅਸੀਂ ਇੱਥੇ ਆਏ ਕਿਸ ਲਈ ਸੀ? ਆਪਣੇ ਲਈ ਨਹੀਂ, ਆਪਣੇ ਬੱਚਿਆਂ ਦੇ ਭਵਿੱਖ ਲਈ। ਜੇ ਅਸੀਂ ਅੱਜ ਥੋੜੀ ਤਕਲੀਫ ਸਹਿ ਲਵਾਂਗੇ ਤਾਂ ਕੱਲ ਨੂੰ ਇਹ ਬੱਚੇ ਕਿਸੇ ਚੰਗੇ ਮੁਕਾਮ ਤੇ ਪਹੁੰਚਣਗੇ, ਤੇ ਇਹੋ ਸਾਡੀ ਸਭ ਤੋਂ ਵੱਡੀ ਕਮਾਈ ਹੈ।
4: ਦੋਸਤੋ, ਇਹ ਸਾਡੇ ਦੇਸੀ ਭਾਈਚਾਰੇ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਜਦੋਂ ਗਮ ਦਾ ਬਾਦਲ ਗੂੜਾ ਹੋਣ ਲੱਗਦਾ ਹੈ ਤਾਂ ਕੋਈ ਨਾ ਕੋਈ ਮਜ਼ਾਕ ਦੀ ਕਿਰਨ ਬਖੇਰ ਕੇ ਮਾਹੌਲ ਨੂੰ ਹਲਕਾ ਕਰ ਦਿੰਦਾ ਹੈ। ਆਓ ਦੇਖਦੇ ਹਾਂ ਕਿ ਲੰਚ ਰੂਮ ਦੇ ਵਿੱਚ ਗੈਰੀ ਹੁਣ ਕਿਹੜਾ ਹਾਸਿਆਂ ਦਾ ਪਟਾਕਾ ਚਲਾਉਂਦਾ ਹੈ।
5: ਪਤੰਦਰੋ, ਉਹ ਤੁਹਾਨੂੰ ਦੇਖ ਕੇ ਤਾਂ ਇਉਂ ਲੱਗਦਾ ਜਿਵੇਂ ਬੁੜੀ ਦੇ ਮਰਨੇ ਤੇ ਬੈਠੇ ਹੁੰਨੇ ਹੋ, ਇੰਨੀ ਉਦਾਸੀ। ਪਰ ਦੀਪਿਆ, ਤੂੰ ਬੱਚਿਆਂ ਨੂੰ ਸਮਰ ਕੈਂਪ ਨਹੀਂ ਭੇਜ ਸਕਿਆ ਤਾਂ ਕੀ ਹੋਇਆ ਯਾਰ? ਤੂੰ ਉਹਨਾਂ ਨੂੰ ਰੋਜ਼ ਸ਼ਾਮ ਨੂੰ ਗਲੈਨਮੋਰ ਰੈਜ਼ਰਵਾਰ ਤੇ ਲੈ ਜਾ ਕਰ, ਨਾਲੇ ਹਵਾਖੋਰੀ ਹੋਜੂ, ਨਾਲੇ ਫ੍ਰੀ ਦੀ ਸੈਰ, ਤੇ ਨਾਲੇ ਮੁੜ ਭਾਜੀ ਤੁਹਾਡੀ ਧੀ ਰਾਣੀ ਬਹੁਤ ਸਿਆਣੀ ਆ, ਯੂਨੀਵਰਸਿਟੀ ਜਾ ਕੇ ਪੜ੍ਹੇਗੀ। ਪਰ ਆ ਸਾਡੇ ਜੱਗੀ ਭਾਜੀ ਦਾ ਹਾਲ ਪੁੱਛੋ, ਇਹਨਾਂ ਦੇ ਘਰ ਤਾਂ ਰੋਜ਼ ਨਵੀਂ ਜੀਓ ਪੋਲਿਟਿਕਸ ਚੱਲਦੀ ਆ।
6: ਗੱਲ ਸੁਣ ਗੈਰੀ, ਜਵਾਨ ਸੰਭਾਲ ਕੇ ਬੋਲ, ਚਾਹ ਪੀ ਆਪਦੀ ਸ਼ਾਂਤੀ ਨਾਲ, ਮੇਰੇ ਘਰ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ।
7: ਅਰੇ ਜੱਗੀ ਸਾਹਿਬ, ਦੱਸੋ ਤਾਂ ਸਹੀ ਕੀ ਗੱਲ ਹੋ ਗਈ? ਗੈਰੀ ਭਾਈ ਦਾ ਬਿਨਾਂ ਗੱਲ ਤੋਂ ਸੋਸ਼ਾ ਨਹੀਂ ਛੱਡਦੇ, ਘਰ ਵਿੱਚ ਸਭ ਖੈਰੀਅਤ ਆ?
5: ਅਰੇ ਤਾਰਕ ਭਾਜੀ ਸੁਣੋ ਤਾਂ ਸਹੀ, ਉਹ ਪਿਛਲੇ ਐਤਵਾਰ ਮੈਂ ਜੱਗੀ ਭਾਜੀ ਦੇ ਘਰ ਗਿਆ ਸੀ, ਇਹਨਾਂ ਦਾ ਵੱਡਾ ਮੁੰਡਾ ਜੋ ਇੱਥੇ ਜੰਮਿਆ ਪਲਿਆ ਉਹ ਬੈਠਾ ਅੰਗਰੇਜ਼ੀ ਚ ਨਿਊਜ਼ ਦੇਖ ਰਿਹਾ ਸੀ, ਤੇ ਸਾਡੇ ਜੱਗੀ ਭਾਜੀ ਆਪਣੀ ਮਾਤਾ ਜੀ ਨਾਲ ਪੰਜਾਬੀ ਚ ਸਲਾਹ ਮਸ਼ਵਰਾ ਕਰ ਰਹੇ ਸੀ ਕਿ ਇੰਡੀਆ ਤੋਂ ਆਏ ਪ੍ਰਾਹੁਣਿਆਂ ਨੂੰ ਕਿਹੜੇ ਕਮਰੇ ਚ ਸਵਾਉਣਾ ਹੈ, ਤੇ ਮੁੰਡਾ ਵਿਚਾਲੀ ਬੋਲ ਪਿਆ, ਡੈਡੀ ਲੈਟਸ ਟੇਕ ਏ ਵੋਟ। ਜੱਗੀ ਭਾਜੀ ਨੇ ਅੱਗੋਂ ਕਿਹਾ, ਫਿਰ ਓਏ ਤੇਰੀ ਵੋਟ ਦੀ ਐਸੀ ਦੀ ਤੈਸੀ, ਇਹ ਕੈਨੇਡਾ ਦੀ ਪਾਰਲੀਮੈਂਟ ਨੀ, ਜੱਗੀ ਦਾ ਘਰ ਆ, ਇੱਥੇ ਡਿਕਟੇਟਰਸ਼ਿਪ ਚੱਲਦੀ ਆ।
8: ਸੱਚੀ ਜੱਗੀ ਭਾਜੀ, ਤੁਸੀਂ ਇੰਜ ਕਿਹਾ?
6: ਓਏ ਆਹੋ, ਹੋਰ ਕੀ ਕਹਿੰਦਾ, ਅੱਜ ਕੱਲ ਦੇ ਬੱਚੇ ਇੱਥੇ ਦੇ ਸਕੂਲਾਂ ਵਿੱਚ ਪੜ੍ਹੇ ਸਾਨੂੰ ਹੀ ਕਾਨੂੰਨ ਸਿਖਾਉਣ ਲੱਗ ਪੈਂਦੇ ਆ। ਮੈਂ ਤਾਂ ਆਪਣੇ ਮੁੰਡੇ ਨੂੰ ਸਿੱਧਾ ਕਹਿ ਦਿੱਤਾ, ਪੁੱਤਰਾ ਜਿੰਨਾ ਚਿਰ ਤੂੰ ਮੇਰੇ ਬਣਾਏ ਘਰ ਵਿੱਚ ਰਹਿੰਦਾ ਤੇ ਮੇਰੀ ਕਮਾਈ ਖਾਣਾ ਹੈ, ਉਨਾ ਚਿਰ ਇੱਥੇ ਡੈਮੋਕਰੇਸੀ ਨਹੀਂ ਓਏ ਡੈਡੀਕਰੇਸੀ ਚੱਲੂਗੀ।
2: ਜੱਗੀ ਭਾਜੀ, ਤੁਸੀਂ ਤਾਂ ਮਜ਼ਾਕ ਚ ਬਹੁਤ ਵੱਡੀ ਸੱਚਾਈ ਕਹਿ ਦਿੱਤੀ ਹੈ। ਅਸੀਂ ਇੱਥੇ ਦੋ ਚੱਕੀ ਦੇ ਪੁੜਾਂ ਚ ਪੈਸ ਰਹੇ ਹਾਂ, ਇੱਕ ਪਾਸੇ ਸਾਡੇ ਬਜ਼ੁਰਗ ਨੇ ਜੋ ਪੰਜਾਬ ਵਾਲਾ ਮਾਹੌਲ ਕਾਇਮ ਰੱਖਦੇ ਹਨ, ਤੇ ਦੂਜੇ ਪਾਸੇ ਸਾਡੇ ਬੱਚੇ ਜੋ ਪੂਰੇ ਕੈਨੇਡੀਅਨ ਬਣ ਚੁੱਕੇ ਆ। ਅਸੀਂ ਤਾਂ ਵਿੱਚ ਵਿਚਾਲੇ ਫਸੇ ਹਾਂ, ਨਾ ਇੱਧਰ ਦੇ ਤੇ ਨਾ ਉੱਧਰ ਦੇ।
3: ਹਾਂ ਦੀਪ, ਇਹ ਗੱਲ ਤੂੰ ਬਹੁਤ ਪਤੇ ਦੀ ਕਹੀ ਹੈ, ਸਾਡੇ ਘਰ ਵੀ ਇਹੋ ਹੁੰਦਾ। ਮੇਰੀ ਝਾਈ ਜੋ ਪਿਛਲੇ ਸਾਲ ਹੀ ਇੰਡੀਆ ਤੋਂ ਸੁਪਰ ਵੀਜ਼ੇ ਤੇ ਆਈ, ਉਹ ਰੋਜ਼ ਸ਼ਾਮ ਨੂੰ ਬੈਠ ਕੇ ਰੋਂਦੀ ਹੈ ਕਿ ਇੱਥੇ ਗੁਆਂਢੀਆਂ ਨਾਲ ਗੱਲ

0: ਕਰਨ ਨੂੰ ਦਿਲ ਤਰਸ ਜਾਂਦਾ। ਇੱਥੇ ਘਰਾਂ ਦੇ ਦਰਵਾਜ਼ੇ ਬੰਦ ਰਹਿੰਦੇ ਨੇ। ਉਹ ਕਹਿੰਦੀ ਹੈ, ਪੁੱਤਰ ਨਾਲ ਦੇ ਘਰ ਵਿੱਚ ਕੌਣ ਰਹਿੰਦਾ, ਸਾਨੂੰ ਤੇ ਪਤਾ ਹੀ ਨਹੀਂ ਲੱਗਦਾ।
1: ਮੋਹਨ ਭਾਈ, ਇਹ ਸ਼ਹਿਰੀ ਜ਼ਿੰਦਗੀ ਦੀ ਤਰਾਜ਼ਦੀ ਹੈ। ਲਾਹੌਰ ਵਿੱਚ ਸਾਡੇ ਗਲੀ ਮੁਹੱਲੇ ਵਿੱਚ ਜੇ ਕਿਸੇ ਦੇ ਘਰ ਪ੍ਰਾਹੁਣਾ ਆਉਣਾ ਤਾਂ ਪੂਰੀ ਗਲੀ ਨੂੰ ਖਬਰ ਹੋ ਜਾਂਦੀ ਸੀ। ਇੱਥੇ ਅਸੀਂ ਨਾਲ ਨਾਲ ਰਹਿੰਦੇ ਹਾਂ ਪਰ ਇੱਕ ਦੂਜੇ ਦੇ ਨਾਂ ਵੀ ਨਹੀਂ ਜਾਣਦੇ। ਪਰ ਹਾਂ, ਜੇ ਅਸੀਂ ਆਹ ਪਹਿਲ ਕਰੀਏ ਤਾਂ ਮਾਹੌਲ ਬਦਲ ਸਕਦਾ ਹੈ। ਮੈਂ ਆਪਣੇ ਸਟਰੀਟ ਦੇ ਹਰ ਸਮਰ ਵਿੱਚ ਇੱਕ ਛੋਟੀ ਜਿਹੀ ਬਾਰਬਿਕਿਊ ਪਾਰਟੀ ਰੱਖਦਾ ਹਾਂ। ਸਾਡੇ ਗੁਆਂਢ ਵਿੱਚ ਗੋਰਾ ਰਹਿੰਦਾ ਹੈ, ਮਿਸਟਰ ਸਮਿਥ। ਸ਼ੁਰੂ ਵਿੱਚ ਬਹੁਤ ਅੱਡ ਰਹਿੰਦਾ ਸੀ ਪਰ ਹੁਣ ਜਦੋਂ ਵੀ ਮੈਂ ਨਿਹਾਰੀ ਜਾਂ ਬਿਰਿਆਨੀ ਬਣਾਉਣਾ ਹਾਂ ਉਹ ਆਪ ਕਟੋਰਾ ਲੈ ਕੇ ਆ ਜਾਂਦਾ ਹੈ।
2: ਓਏ ਹੋਏ ਹੋਏ ਹੋਏ, ਮਾਸ਼ਾਅੱਲਾ ਤਾਰਕ ਭਾਜੀ, ਤੁਸੀਂ ਤਾਂ ਗੋਰਿਆਂ ਨੂੰ ਵੀ ਦੇਸੀ ਮਸਾਲਿਆਂ ਦਾ ਆਦੀ ਬਣਾ ਦਿੱਤਾ। ਵੈਸੇ ਜੱਗੀ ਭਾਜੀ, ਤੁਸੀਂ ਵੀ ਆਪਣੇ ਗੁਆਂਢੀ ਨੂੰ ਕਦੇ ਸਰੋਂ ਦਾ ਸਾਗ ਖਵਾਓ। ਤਾਂ
3: ਹਾਸੇ ਮਜ਼ਾਕ ਦੇ ਵਿਚਕਾਰ ਮਿਜਾਜ ਫਿਰ ਥੋੜਾ ਗੰਭੀਰ ਹੁੰਦਾ ਹੈ। ਨਵਾਂ ਆਇਆ ਮਿੰਟੂ ਚੁੱਪ ਚਾਪ ਆਪਣੀ ਰੋਟੀ ਦਾ ਅੱਧਾ ਟੁਕੜਾ ਡੱਬੇ ਵਿੱਚ ਵਾਪਸ ਰੱਖ ਦਿੰਦਾ ਹੈ। ਉਸ ਦੀਆਂ ਅੱਖਾਂ ਵਿੱਚ ਆਪਣੇ ਪਰਿਵਾਰ ਦੀ ਚਿੰਤਾ ਸਪਸ਼ਟ ਦਿਸ ਰਹੀ ਹੈ। ਜੱਗੀ ਦੀ ਨਜ਼ਰ ਉਸ ਤੇ ਪੈਂਦੀ ਹੈ।
4: ਉਹ ਮਿੰਟੂ ਪੁੱਤਰਾ, ਤੂੰ ਰੋਟੀ ਅੱਜ ਅੱਧੀ ਛੱਡ ਦਿੱਤੀ, ਕੀ ਹੋ ਗਿਆ? ਪਰੌਂਠਾ ਵਧੀਆ ਨਹੀਂ ਸੀ ਬਣਿਆ ਜਾਂ ਸਾਡੀਆਂ ਗੱਲਾਂ ਪਸੰਦ ਨਹੀਂ ਆਈਆਂ?
5: ਨਹੀਂ ਜੱਗੀ ਭਾਜੀ, ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਡੀਆਂ ਗੱਲਾਂ ਸੁਣ ਕੇ ਮਨ ਥੋੜਾ ਹਲਕਾ ਤਾਂ ਹੁੰਦਾ ਹੈ ਪਰ ਚਿੰਤਾ ਪਿਛਾਂ ਨਹੀਂ ਛੱਡਦੀ। ਮੈਂ ਪਿਛਲੇ 8 ਮਹੀਨਿਆਂ ਤੋਂ ਇੱਥੇ ਹਾਂ। ਜਦੋਂ ਇੰਡੀਆ ਤੋਂ ਆਇਆ ਸੀ ਤਾਂ ਸੋਚਿਆ ਸੀ ਕਿ 2-3 ਮਹੀਨਿਆਂ ਵਿੱਚ ਸਭ ਸੈੱਟ ਹੋ ਜਾਵੇਗਾ ਪਰ ਇੱਥੇ ਆ ਕੇ ਪਤਾ ਲੱਗਾ ਕਿ ਜ਼ਿੰਦਗੀ ਇੰਨੀ ਸੌਖੀ ਨਹੀਂ। ਮੇਰੇ ਪਿਤਾ ਜੀ ਨੇ ਮੈਨੂੰ ਕੈਨੇਡਾ ਭੇਜਣ ਲਈ ਖੇਤ ਗਹਿਣੇ ਤਰੇ ਸਨ। ਅੱਜ ਜਦੋਂ ਉਹ ਫੋਨ ਤੇ ਕਹਿੰਦੇ ਨੇ, ਪੁੱਤਰ ਕੋਈ ਗੱਲ ਨਹੀਂ, ਤੂੰ ਆਪਣੀ ਸਿਹਤ ਦਾ ਧਿਆਨ ਰੱਖ, ਅਸੀਂ ਸਾਰ ਲਵਾਂਗੇ, ਤਾਂ ਮੇਰਾ ਕਲੇਜਾ ਪਾੜਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੀ ਮਦਦ ਨਹੀਂ ਕਰ ਪਾ ਰਿਹਾ।
6: ਮਿੰਟੂ, ਤੂੰ ਅੱਜ ਤੋਂ 10 ਸਾਲ ਪਹਿਲਾਂ ਵਾਲਾ ਹਰਦੀਪ ਹੈ। ਮੈਂ ਵੀ ਜਦੋਂ ਆਇਆ ਸੀ ਮੇਰੇ ਸਿਰ ਵੀ ਪੰਜਾਬ 'ਚ 30 ਲੱਖ ਦਾ ਕਰਜ਼ਾ ਸੀ। ਮੈਂ ਪਹਿਲੇ 2-3 ਸਾਲ 3 ਰਾਤ ਇੱਕ ਕਰਤੀ, ਸਵੇਰੇ ਫੈਕਟਰੀ 'ਚ ਕੰਮ ਕਰਨਾ, ਰਾਤ ਨੂੰ ਸਿਕਿਉਰਿਟੀ ਕਰਨੀ, ਕਈ ਵਾਰ 24 ਘੰਟਿਆਂ 'ਚ 3 ਘੰਟੇ ਸੌਂਦਾ ਸੀ ਤੇ ਕਈ ਵਾਰ ਗੱਡੀ 'ਚ ਹੀ ਸੌਂ ਜਾਂਦਾ ਸੀ। ਪਰ ਦੇਖ, ਅੱਜ ਕਰਜ਼ਾ ਵੀ ਲੈ ਗਿਆ ਤੇ ਘਰ ਵੀ ਬਣ ਗਿਆ। ਸਮਾਂ ਲੱਗਦਾ ਛੋਟੇ ਵੀਰ, ਪਰ ਮਿਹਨਤ ਕਦੇ ਅਜਾਈ ਨਹੀਂ ਜਾਂਦੀ।
0: ਬਿਲਕੁਲ ਸਹੀ ਕਿਹਾ ਦੀਪ ਬਾਈ। ਮਿੰਟੂ ਬੱਚੇ, ਤੂੰ ਇਹ ਨਾ ਸੋਚ ਤੂੰ ਇਕੱਲਾ ਹੈ, ਅਸੀਂ ਸਾਰੇ ਇਸ ਦੌਰ ਚੋਂ ਲੰਘੇ ਹਾਂ। ਪ੍ਰਦੇਸ਼ ਵਿੱਚ ਸਭ ਤੋਂ ਵੱਡੀ ਤਾਕਤ ਤੁਹਾਡੀ ਹਿੰਮਤ ਤੇ ਤੁਹਾਡੇ ਨਾਲ ਖੜੇ ਦੋਸਤ ਹੁੰਦੇ ਨੇ। ਜੇ ਤੈਨੂੰ ਕੋਈ ਤੰਗੀ ਤੁਰਸ਼ੀ ਹੈ ਤਾਂ ਸਾਡੇ ਨਾਲ ਸ਼ੇਅਰ ਕਰ। ਅਸੀਂ ਕੋਈ ਬਹੁਤੇ ਅਮੀਰ ਬੰਦੇ ਨਹੀਂ ਹਾਂ ਪਰ ਇੱਕ ਦੂਜੇ ਦੇ ਕੰਮ ਆਉਣਾ ਸਾਡਾ ਫਰਜ਼ ਹੈ।
1: ਮਿੰਟੂ ਵੀਰ, ਮੈਂ ਤੈਨੂੰ ਇੱਕ ਗੱਲ ਦੱਸਾਂ, ਲਾਹੌਰ ਵਿੱਚ ਇੱਕ ਕਹਾਵਤ ਹੈ, ਸਬਰ ਦਾ ਫਲ ਮਿੱਠਾ ਹੁੰਦਾ ਹੈ ਪਰ ਉਹਦੀ ਜੜ ਕੌੜੀ ਹੁੰਦੀ ਹੈ। ਇਹ ਜੇ ਤੂੰ ਅੱਜ ਤਕਲੀਫ ਸਹਿ ਰਿਹਾ ਹੈ, ਇਹ ਤੇਰੀ ਜੜ ਪੱਕੀ ਕਰ ਰਹੀ ਹੈ। ਕੱਲ੍ਹ ਤੂੰ ਜਦੋਂ ਇੱਥੇ ਸੈੱਟ ਹੋ ਗਿਆ ਤਾਂ ਤੈਨੂੰ ਇਹ ਦਿਨ ਯਾਦ ਆਉਣਗੇ ਤੇ ਤੂੰ ਆਪਣੇ ਆਪ 'ਤੇ ਫਕਰ ਕਰੇਗਾ। ਨਾਲੇ ਤੂੰ ਸੁਪਰਵਾਈਜ਼ਰ ਤਾਰਿਕ ਦੇ ਹੁੰਦਿਆਂ ਘਬਰਾਉਂਦਾ ਕਿਉਂ ਆ? ਅਗਲੇ ਮਹੀਨੇ ਤੋਂ ਫੈਕਟਰੀ 'ਤੇ ਓਵਰ ਟਾਈਮ ਖੁੱਲ੍ਹ ਰਿਹਾ ਹੈ। ਮੈਂ ਤੇਰੀ ਡਿਊਟੀ ਇਹੀ ਜਿਹੀ ਸ਼ਿਫਟ ਵਿੱਚ ਲਾਵਾਂਗਾ ਜਿੱਥੇ ਤੈਨੂੰ ਚੰਗਾ ਓਵਰ ਟਾਈਮ ਮਿਲੇਗਾ ਤਾਂ ਜੋ ਤੂੰ ਪੰਜਾਬ ਪੈਸੇ ਭੇਜ ਸਕੇ।
5: ਤਾਰਿਕ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਸੀ ਕਿ ਇੱਥੇ ਪ੍ਰਦੇਸ਼ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਪਰ ਤੁਸੀਂ ਸਾਰਿਆਂ ਨੇ ਮੈਨੂੰ ਭਰਾਵਾਂ ਵਰਗਾ ਪਿਆਰ ਦਿੱਤਾ ਹੈ।
4: ਓਏ ਖੋਤਿਆ, ਅਸੀਂ ਭਰਾ ਹੀ ਤਾਂ ਇੱਥੇ ਸਾਰੇ। ਇਹ ਫੈਕਟਰੀ ਦਾ ਲੰਚ ਰੂਮ ਸਾਡਾ ਦੇਸੀ ਟੱਬਰ ਹੈ। ਇੱਥੇ ਅਸੀਂ ਰੋਟੀ ਨਹੀਂ ਵੰਡਦੇ, ਸਾਰੇ ਦੁੱਖ ਸੁੱਖ ਵੀ ਵੰਡਦੇ ਹਾਂ।
3: ਦੋਸਤੋ, ਜਜ਼ਬਾਤੀ ਮਾਹੌਲ ਤੋਂ ਬਾਅਦ ਹੁਣ ਵਾਰੀ ਹੈ ਕੈਲਗਰੀ ਦੇ ਉਸ ਅਨੋਖੇ ਮਹਿਮਾਨ ਦੀ ਜੋ ਬਿਨਾਂ ਦੱਸੇ ਕਦੇ ਵੀ ਆ ਜਾਂਦਾ ਹੈ। ਜਾਨੀ ਇੱਥੋਂ ਦਾ ਮੌਸਮ, ਖਿੜਕੀ ਤੋਂ ਬਾਹਰ ਤੇਜ਼ ਹਵਾਵਾਂ ਚੱਲਣ ਲੱਗੀਆਂ ਹਨ ਅਤੇ ਅਸਮਾਨ ਵਿੱਚ ਛਾਏ ਬੱਦਲ ਦੱਸ ਰਹੇ ਹਨ ਕਿ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ।
2: ਭਰਾਓ, ਉਹ ਭੱਜ ਕੇ ਆਓ, ਉਹ ਬਾਹਰ ਦੇਖੋ ਜਰਾ। ਉਹ ਸਵੇਰੇ ਜਦੋਂ ਅਸੀਂ ਕੰਮ ਤੇ ਆਏ ਸੀ ਤਾਂ ਚਮਕਦੀ ਧੁੱਪ ਸੀ ਤੇ ਹੁਣ ਯਾਰ ਕਾਲੇ ਬੱਦਲ ਘੇਰ ਆਏ ਆ। ਉਹ ਲੱਗਦਾ ਕੈਲਗਰੀ ਦਾ ਮੌਸਮ ਵੀ ਸਾਡੇ ਜੱਗੀ ਭਾਜੀ ਦੇ ਮਿਜ਼ਾਜ ਵਰਗਾ। ਉਹ ਪਤਾ ਨੀ ਕਦੋਂ ਧੁੱਪ ਤੋਂ ਛਾਂ ਹੋ ਜੇ।

0: ਮੇਰੇ ਮਜਾਜ ਨੂੰ ਛੱਡ, ਆਪਣੀ ਗੱਡੀ ਦਾ ਧਿਆਨ ਰੱਖ। ਤੂੰ ਸਵੇਰੇ ਸਨ ਰੂਫ ਖੋਲ ਕੇ ਗੱਡੀ ਪਾਰਕ ਕੀਤੀ ਸੀ, ਜੇ ਮੀਂਹ ਪੈ ਗਿਆ ਤਾਂ ਤੇਰੀ ਗੱਡੀ ਅੰਦਰੋਂ ਸਵਿਮਿੰਗ ਪੂਲ ਬਣ ਜਾਣੀ ਹੈ।
1: ਉਹ ਤੇਰੇ ਦੀ, ਓਏ ਮੈਂ ਤਾਂ ਭੁੱਲ ਹੀ ਗਿਆ ਸੀ। ਉਹ ਮਿੰਟੂ ਆਈ ਮਾੜਾ ਜਿਹਾ, ਆਪਾਂ ਭੱਜ ਕੇ ਯਾਰ ਕਾਰ ਦੇ ਸ਼ੀਸ਼ੇ ਬੰਦ ਕਰਕੇ ਆਈਏ।
2: ਆਰਾਮ ਨਾਲ ਗੈਰੀ ਭਾਈ, ਆਰਾਮ ਨਾਲ, ਹਲੇ ਮੀਂਹ ਸ਼ੁਰੂ ਨੀ ਹੋਇਆ। ਇਹੋ ਤਾਂ ਕੈਲਗਰੀ ਦੀ ਖੂਬਸੂਰਤੀ ਆ, ਇੱਕੋ ਦਿਨ ਵਿੱਚ ਤੁਹਾਨੂੰ ਚਾਰ ਮੌਸਮ ਦੇਖਣ ਨੂੰ ਮਿਲ ਜਾਂਦੇ ਆ। ਸਵੇਰੇ ਸਮਰ, ਦੁਪਹਿਰੇ ਆਟਮ, ਸ਼ਾਮ ਨੂੰ ਵਿੰਟਰ ਤੇ ਰਾਤ ਨੂੰ ਸਪਰਿੰਗ।
3: ਸੱਚੀ ਤਾਰਕ ਭਾਜੀ, ਮੈਂ ਜਦੋਂ ਇੰਡੀਆ ਫੋਨ ਤੇ ਦੱਸਦਾ ਕਿ ਇੱਥੇ ਜੂਨ ਦੇ ਮਹੀਨੇ ਵੀ ਕਦੇ ਕਦੇ ਬਰਫ਼ ਪੈ ਜਾਂਦੀ ਹੈ ਤਾਂ ਮੇਰੇ ਰਿਸ਼ਤੇਦਾਰ ਯਕੀਨ ਹੀ ਨਹੀਂ ਕਰਦੇ। ਉਹ ਕਹਿੰਦੇ ਐਵੇਂ ਸਾਨੂੰ ਡਰਾਉਣ ਲਈ ਝੂਠ ਬੋਲੀ ਜਾਂਦੇ।
4: ਉਹ ਮੋਹਨ ਭਾਜੀ, ਇੱਥੇ ਵਰਕ ਵੈਦਰ ਦਾ ਕੁਝ ਪਤਾ ਨਹੀਂ ਲੱਗਦਾ। ਮੇਰੇ ਸਹੁਰੇ ਤਾਂ ਇੱਥੋਂ ਤੱਕ ਕਹਿੰਦੇ ਕਿ ਤੁਸੀਂ ਕੈਨੇਡਾ ਵਾਲੇ ਬਹੁਤ ਸੁਖੀ ਹੋ, ਉੱਥੇ ਤਾਂ ਗਰਮੀ ਪੈਂਦੀ ਨਹੀਂ। ਹੁਣ ਉਹਨਾਂ ਨੂੰ ਕੌਣ ਸਮਝਾਵੇ ਜਦੋਂ ਮਾਈਨਸ ਵਿੱਚ ਗੱਡੀ ਸਟਾਰਟ ਨਹੀਂ ਹੁੰਦੀ ਤੇ ਬਰਫ਼ ਹਟਾਉਂਦਿਆਂ ਹੱਥ ਜੰਮ ਜਾਂਦੇ ਆ, ਉਦੋਂ ਪਤਾ ਲੱਗਦਾ ਵੀ ਸੁੱਖ ਕੀ ਹੁੰਦਾ।
0: ਪਰ ਦੀਪਿਆ, ਜੋ ਵੀ ਹੈ, ਇਹ ਸ਼ਹਿਰ ਸਾਡਾ ਆਪਣਾ ਬਣ ਚੁੱਕਾ ਹੈ। ਜਦੋਂ ਅਸੀਂ ਪੰਜਾਬ ਜਾਂਦੇ ਹਾਂ ਤਾਂ ਦੋ ਹਫ਼ਤਿਆਂ ਬਾਅਦ ਹੀ ਸਾਨੂੰ ਕੈਲਗਰੀ ਦੀ ਸਾਫ਼ ਹਵਾ, ਇੱਥੋਂ ਦਾ ਸ਼ਾਂਤ ਮਾਹੌਲ ਤੇ ਇੱਥੋਂ ਦੀਆਂ ਸੜਕਾਂ ਯਾਦ ਆਉਣ ਲੱਗ ਪੈਂਦੀਆਂ। ਇਹ ਪ੍ਰਦੇਸ਼ ਹੁਣ ਸਾਡਾ ਦੇਸ਼ ਬਣ ਗਿਆ।
5: ਫੈਕਟਰੀ ਦਾ ਸਾਇਰਨ ਵੱਜ ਚੁੱਕਾ ਹੈ। ਅੱਧੇ ਘੰਟੇ ਦੀ ਲੰਚ ਬ੍ਰੇਕ ਦਾ ਸਮਾਂ ਖਤਮ ਹੋਣ ਵਾਲਾ ਹੈ। ਸਾਰੇ ਸਾਥੀ ਆਪਣੇ ਆਪਣੇ ਡੱਬੇ ਬੰਦ ਕਰ ਰਹੇ ਹਨ ਤੇ ਚਾਹ ਦੇ ਕੱਪ ਸਮੇਟ ਰਹੇ ਹਨ, ਪਰ ਇਹਨਾਂ ਨੇ ਅੱਧੇ ਘੰਟੇ ਵਿੱਚ ਜੋ ਦਿਲਾਂ ਦੇ ਭਾਰ ਹਲਕੇ ਕੀਤੇ ਨੇ, ਉਹ ਇਹਨਾਂ ਨੂੰ ਬਾਕੀ ਦੇ ਦਿਨ ਲਈ ਨਵੀਂ ਊਰਜਾ ਦੇ ਗਏ ਹਨ।
2: ਚਲੋ ਦੋਸਤੋ, ਸਾਇਰਨ ਵੱਜ ਗਿਆ ਤੇ ਹੁਣ ਵਾਪਸ ਮਸ਼ੀਨਾਂ ਤੇ ਚੱਲੀਏ।
1: ਮਿੰਟੂ, ਛੋਟੇ ਵੀਰ ਹੁਣ ਚਿਹਰੇ ਤੇ ਮੁਸਕਰਾਟ ਲਿਆ। ਦੇਖ, ਤੇਰੇ ਪਰੌਂਠੇ ਦਾ ਤਾਂ ਕੋਲਾ ਬਣ ਗਿਆ, ਪਰ ਤੇਰੇ ਭਰਾ ਤੇਰੇ ਨਾਲ ਖੜੇ ਆ। ਓਏ, ਅੱਜ ਸ਼ਾਮ ਨੂੰ ਕੰਮ ਤੋਂ ਬਾਅਦ ਸਾਰੇ ਜਾਣੇ ਮੇਰੇ ਘਰ ਚੱਲਾਂਗੇ ਤੇ ਤੁਹਾਡੀ ਭਾਬੀ ਨੂੰ ਕਹਿ ਕੇ ਵਧੀਆ ਚਾਹ ਦੇ ਪਕੌੜੇ ਬਣਾਵਾਂਗੇ।
6: ਜੀ ਗੈਰੀ ਭਾਜੀ, ਜ਼ਰੂਰ। ਅੱਜ ਮੈਨੂੰ ਲੱਗ ਰਿਹਾ ਕਿ ਮੈਂ ਕੈਲਗਰੀ ਵਿੱਚ ਇਕੱਲਾ ਨਹੀਂ ਹਾਂ, ਮੇਰੇ ਕੋਲ ਮੇਰਾ ਆਪਣਾ ਪਰਿਵਾਰ ਹੈ।
3: ਓ ਬੱਚੇ ਮਿੰਟੂ, ਇਹੋ ਤਾਂ ਹੈ ਸਾਡਾ ਦੇਸੀ ਟੱਬਰ।
4: ਓ ਜੱਗੀ ਭਾਜੀ, ਅੱਜ ਸ਼ਾਮ ਦੀ ਚਾਹ ਤੇ ਤੁਸੀਂ ਸਾਨੂੰ ਡੈਮੋਕ੍ਰੇਸੀ ਦਾ ਨਹੀਂ ਡੈਡੀਕ੍ਰੇਸੀ ਦੀ ਅਗਲੀ ਕਹਾਣੀ ਜ਼ਰੂਰ ਸੁਣਾ ਦਿਓ।
0: ਚਲੋ ਚਲੋ, ਕੰਮ ਤੇ ਚਲੋ, ਨਹੀਂ ਤਾਂ ਤਾਰਕ ਸਾਹਿਬ ਨੇ ਸੁਪਰਵਾਈਜ਼ਰ ਵਾਲਾ ਰੋਲ ਫੜ ਲੈਣਾ, ਸਾਡੀ ਦਿਹਾੜੀ ਕੱਟ ਲੈਣੀ ਹੈ।
2: ਨਾ ਜੀ ਨਾ, ਆਪਣੇ ਪਰਿਵਾਰ ਦੀ ਦਿਹਾੜੀ ਕਦੇ ਨਹੀਂ ਕੱਟੀ ਦੀ। ਚਲੋ ਸ਼ਾਬਾਸ਼, ਮਸ਼ੀਨਾਂ ਚਾਲੂ ਕਰੀਏ।
5: ਤਾਂ ਦੋਸਤੋ, ਇਹ ਸੀ ਸਾਡੇ ਦੇਸੀ ਟੱਬਰ ਦੀ ਅੱਜ ਦੀ ਕੜੀ, ਲੰਚ ਬ੍ਰੇਕ ਦੀ ਪਾਰਲੀਮੈਂਟ। 7 ਵੱਖ ਵੱਖ ਚਿਹਰੇ, ਵੱਖ ਵੱਖ ਉਮਰਾਂ, ਵੱਖ ਵੱਖ ਪਿਛੋਕੜ, ਪਰ ਜਦੋਂ ਇੱਕ ਮੇਜ਼ ਤੇ ਬੈਠੇ ਤਾਂ ਸਭ ਦੇ ਦੁੱਖ ਸੁੱਖ ਇੱਕ ਹੋ ਗਏ। ਇਹੋ ਕੈਲਗਰੀ ਵਿੱਚ ਵੱਸਦੇ ਸਾਡੇ ਪੰਜਾਬੀ ਤੇ ਦੇਸੀ ਭਾਈਚਾਰੇ ਦੀ ਅਸਲ ਤਾਕਤ ਹੈ। ਅਸੀਂ ਆਪਣੇ ਘਰਾਂ ਤੋਂ ਦੂਰ ਜ਼ਰੂਰ ਹਾਂ, ਪਰ ਇੱਕ ਦੂਜੇ ਦੇ ਨਾਲ ਨਾਲ ਅਸੀਂ ਪ੍ਰਦੇਸ਼ ਵਿੱਚ ਵੀ ਆਪਣਾ ਘਰ ਬਣਾ ਲਿਆ ਹੈ। ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ? ਸਾਨੂੰ ਆਪਣੇ ਸੁਝਾਅ ਤੇ ਰਾਏ ਰੇਡੀਓ ਸੁਰਸੰਗਮ ਦੇ ਫੋਨ ਨੰਬਰਾਂ ਅਤੇ ਸੋਸ਼ਲ ਮੀਡੀਆ ਦੇ ਪੇਜਾਂ ਤੇ ਜ਼ਰੂਰ ਭੇਜਣਾ। ਅਗਲੇ ਹਫ਼ਤੇ ਫਿਰ ਮਿਲਾਂਗੇ ਦੇਸੀ ਟੱਬਰ ਦੀ ਇੱਕ ਨਵੀਂ ਕੜੀ, ਇੱਕ ਨਵੇਂ ਸਬ ਟਾਈਟਲ ਤੇ ਇੱਕ ਨਵੀਂ ਕਹਾਣੀ ਨਾਲ। ਉਦੋਂ ਤੱਕ ਲਈ ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ, ਲੈਂਦੇ ਰਹੋ ਰੇਡੀਓ ਸੁਰਸੰਗਮ ਦਾ ਆਨੰਦ। ਰੱਬ ਰੱਖਾ।
7: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੋਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-6174696, 587-6174696। ਓਏ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174696।

0: 617-4696।
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिलकुल परफेक्ट आउण। ए सब कुछ बिल्कुल वाजिब प्राइस ते। पासपोर्ट तो लेके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो। तुहाडी फोटोग्राफी दी हर लोड लई कॉल करो 403-947-0060, 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो जिंदगी दे पलां नूं कैद करदे होए इक फोटो इक वार।
2: ट्रक चाड़न लई थब्बा नोटां दा लगदा है। होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है।
1: सुनो सुनो सुनो, ट्रकिंग कंपनियां दे मालक ते ट्रक ओनर जरा ध्यान नाल सुनो। ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
2: बड़े सोचां च पए हो वीर जी, की गल होगी?
1: थक गए हैं घर लब लब के। कैलगरी च घर खरीदना ता हुण बड़ा ही औखा।
2: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
1: कर लिया जी नोट, फोन नंबर 403-618-2112।
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
1: अच्छा जी, अरुण कौशल लब के देणगे सानू घर?
2: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां बेचना, प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
7: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛ ਨਾ, ਇੰਸ਼ੋਰੈਂਸ ਕਨਫਰਮੇਸ਼ਨ

0: ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
4: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵੀ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ

0983 YYC Home Care. ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ

0: ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा ना आया सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसे प्रोफेशनल दी सलाह जरूर लाओ
2: वधिया घर खरीदना है पैसे बचाने ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि बेचना भी होवे ता बिल्कुल सही सलाह देणगे मनदीप सिंह गिल
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
3: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
2: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
3: जानिया पछानिया नाम है सांझा पंजाब ग्रोसरी स्टोर
2: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
3: सांझा पंजाब ग्रोसरी स्टोर पहली लोकेशन 331-3690 वेस्टमिंस ड्राइव
2: दूजी लोकेशन 117-7770 एवेन्यू
3: तीजी लोकेशन 570-6520 फाल्कन रिज बुलेवार्ड
2: चौथी लोकेशन 606 सिटी स्केप स्क्वायर
3: पांचवी लोकेशन 3150-235 रेड एम्बर्स वे
2: छेवी लोकेशन 445 कैरिंगटन बुलेवार्ड नॉर्थ वेस्ट कैलगरी
3: सांझा पंजाब ग्रोसरी स्टोर दिया 6 लोकेशन दा सांझा फोन नंबर
2: 403-835 बाय बाय रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 11 ਸਤੰਬਰ ਹੈ ਜੀ ਦਿਨ ਸ਼ੁੱਕਰਵਾਰ ਹੈ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ

ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਨਵਾਂ ਵਾਪਰ ਰਿਹਾ ਤੇ ਭਾਰਤ ਦੀ ਰਾਜਨੀਤੀ ਕਿੱਥੇ ਕੁ ਖੜੀ ਹੈ। ਸਮਾਂ ਬਚਿਆ ਤਾਂ ਇੰਟਰਨੈਸ਼ਨਲ ਖਬਰਾਂ ਤੇ ਵੀ ਉਹਨਾਂ ਦੇ ਵਿਚਾਰ ਜ਼ਰੂਰ ਜਾਣਾਂਗੇ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਬੰਨੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਭਨੀਂ, ਸਤਿ ਸ਼੍ਰੀ ਅਕਾਲ ਜੀ।
0: ਜੀ ਪ੍ਰੋਗਰਾਮ ਦੀ ਸ਼ੁਰੂਆਤ 18ਵੇਂ ਬ੍ਰਿਕਸ ਸੰਮੇਲਨ ਤੋਂ ਕਰਦੇ ਆ ਜੀ। ਮੁੱਢਲੀਆਂ ਮੀਟਿੰਗਸ ਕਹਿੰਦੇ ਨੇ ਵੀ ਹੋ ਗਈਆਂ ਨੇ, ਤੇ ਅੱਗੇ ਕੀ ਕੁਛ ਹੋ ਸਕਦਾ ਹੈ, ਕੀ ਹੈ ਜੀ ਪੂਰਾ ਵਿਸਥਾਰ ਇਹਦਾ?
1: ਸਭਨੀਂ ਤੁਸੀਂ ਜਾਣਦੇ ਹੋ ਕਿ ਜਿਹੜਾ ਬ੍ਰਿਕਸ ਦਾ ਸੰਮੇਲਨ ਆ, ਸ਼ੁਰੂ ਚ ਪਹਿਲਾਂ ਬ੍ਰਿਕਸ ਨੇ ਸਿਰਫ ਇੱਕ ਹੁੰਦਾ ਸੀ, ਰਸ਼ੀਆ, ਇੰਡੀਆ, ਚਾਈਨਾ
0: ਜੀ।
1: ਉਹਦੇ ਤੋਂ ਪਹਿਲਾਂ ਗਰੁੱਪ ਆਫ ਸੈਵਨ, ਗਰੁੱਪ 20, ਇੱਦਾਂ ਦੇ ਕੁਛ ਗਰੁੱਪ ਬਣੇ ਸੀ ਜਿਨ੍ਹਾਂ ਚ ਸਰਮਾਏਦਾਰ ਦੇਸ਼, ਵਿਕਸਿਤ ਦੇਸ਼ ਸ਼ਾਮਿਲ ਹੁੰਦੇ ਸੀ। ਭਾਰਤ ਵਰਗੇ ਦੇਸ਼ਾਂ ਨੂੰ ਤਾਂ ਲਾਂਭੇ ਰੱਖਿਆ ਜਾਂਦਾ ਸੀ। ਰੂਸ ਤਾਂ ਘੱਟ ਵਿਕਸਿਤ ਨੀ, ਚੀਨ ਵੀ ਘੱਟ ਵਿਕਸਿਤ ਨੀ, ਪਰ ਇਹਨਾਂ ਨੂੰ ਦੂਸਰੇ ਗਰੁੱਪ ਆਪਣੇ ਸ਼ਾਮਿਲ ਨਹੀਂ ਸੀ ਕਰਦੇ। ਉਦੋਂ ਮਿਲ ਕੇ ਰਸ਼ੀਆ, ਇੰਡੀਆ, ਚਾਈਨਾ ਯਾਨੀ RIC ਇੱਕ ਬਣਾਇਆ ਗਿਆ। ਇਹ ਪਹਿਲਾ ਸੰਕੇਤ ਸੀ ਅਮਰੀਕਾ ਵਾਸਤੇ ਕਿ ਤੇਰੇ ਵਾਸਤੇ ਚੁਣੌਤੀ ਪੇਸ਼ ਹੋ ਸਕਦੀ। ਇਹਦੇ ਚ ਬ੍ਰਾਜ਼ੀਲ ਲੱਗ ਗਿਆ। ਬ੍ਰਾਜ਼ੀਲ ਦੀ ਇਕਾਨਮੀ ਬਹੁਤ ਵੱਡੀ ਹੈ, ਜਦ ਉਹ ਸ਼ਾਮਿਲ ਹੋਏ ਤੇ ਬੀਪੈਨ ਨਾਲ ਬ੍ਰਿਕ ਬਣ ਗਿਆ, ਤੇ ਸਾਊਥ ਅਫਰੀਕਾ ਰਲਿਆ ਤੇ ਉਹਦਾ ਐਸ ਪਾ ਕੇ ਬ੍ਰਿਕਸ ਬਣ ਗਿਆ। ਉਹਦੇ ਬਾਅਦ ਜਿੰਨੇ ਮਰਜ਼ੀ ਦੇਸ਼ ਰਲਦੇ ਗਏ, ਨਾ ਫਿਰ ਬ੍ਰਿਕਸ ਤੱਕ ਆ ਕੇ ਸੀਮਿਤ ਹੋ ਗਿਆ। ਇਸ ਵੇਲੇ ਇਹਦੇ ਨਾਲ 30 ਦੇ ਕਰੀਬ ਦੇਸ਼ ਜੁੜੇ ਹੋਏ ਆ, ਉਹਨਾਂ ਦਾ ਸਮਾਗਮ ਹੋਣਾ। ਬੰਗਲਾਦੇਸ਼ ਦਾ ਮੈਂਬਰ ਹੈ, ਪਰ ਉਹਨਾਂ ਨੇ ਇਸ ਵਾਰੀ ਕਹਿਤਾ ਕਿ ਸਾਡੇ ਸੰਬੰਧ ਚੀਨ ਇੰਡੀਆ ਨਾਲ ਠੀਕ ਨਹੀਂ, ਇਸ ਕਰਕੇ ਸਾਡਾ ਕੋਈ ਨਹੀਂ ਜਾਊਗਾ। ਹੋ ਸਕਦਾ ਆਖਰੀ ਵਕਤ ਆ ਵੀ ਜਾਣ। ਪਾਕਿਸਤਾਨ ਨੇ ਜੀ ਆਪਣੀ ਥਾਂ ਜਾਂ ਨਾਂ ਦੱਸੀ ਨੀ, ਉਹ ਸਜਾ ਹੋ ਸਕਦਾ ਅੱਜ ਆਖਰੀ ਵਕਤ ਆ ਹੀ ਜਾਣ। ਪਰ ਕਮਾਲ ਦੀ ਗੱਲ ਹੈ ਕਿ ਜੰਗ ਲੱਗੇ ਦੌਰਾਨ ਇਰਾਨ ਦਾ ਰਾਸ਼ਟਰਪਤੀ ਪਜਸਕਿਨ, ਹੋਰ ਪਤਾ ਨੀ

0: ਕਿਸੇ ਥਾਂ ਤੇ ਗਿਆ ਕਿ ਨਹੀਂ ਗਿਆ। ਕੱਲ ਅਚਾਨਕ ਉਹ ਦਿੱਲੀ ਆ ਗਿਆ, ਸਮਾਗਮ ਅੱਜ ਸ਼ੁਰੂ ਹੋਣਾ, ਇੱਕ ਦਿਨ ਪਹਿਲਾਂ ਆ ਗਿਆ ਤੇ ਉਹ ਰੂਸ ਦਾ ਰਾਸ਼ਟਰਪਤੀ ਪੁਤਿਨ ਤੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਇਕੱਠੇ ਕੋਈ ਥਾਂ ਤੇ ਗਏ ਤੇ ਉਹ ਲਗਾਤਾਰ ਨਰਿੰਦਰ ਮੋਦੀ ਦੇ ਹੱਥੋਂ ਝੱਪ ਪਾ ਕੇ ਤੁਰਿਆ ਫਿਰਦਾ ਰਿਹਾ। ਇਸੇ ਦੌਰਾਨ ਹੀ ਕੱਲ ਇਰਾਨ ਨੇ ਬਹੁਤ ਵੱਡਾ ਹਮਲਾ ਜਿਹੜਾ ਗੁਆਂਢੀ ਦੇਸ਼ ਬਹਿਰੀਨ ਤੇ ਕੀਤਾ, ਪਰ ਉੱਥੇ ਅਮਰੀਕਾ ਦਾ ਇੱਕ ਫੌਜੀ ਅੱਡਾ ਬਿਲਕੁਲ ਤਬਾਹੀ ਕਹਿੰਦੇ ਕਰਤਾ। ਪਰ ਇਸੇ ਦੌਰਾਨ ਹੀ ਕੱਲ ਇਸ ਬ੍ਰਿਕਸ ਗਰੁੱਪ ਵਾਲੇ ਰੂਸ ਨੇ ਯੂਕਰੇਨ ਤੇ ਬਹੁਤ ਵੱਡਾ ਹਮਲਾ ਕੀਤਾ ਤੇ ਉਹਦਾ ਬਹੁਤ ਨੁਕਸਾਨ ਕਰਤਾ। ਹੁਣ ਇੱਧਰ ਬ੍ਰਿਕਸ ਵਿੱਚ ਦੋਵੇਂ ਦੇਸ਼ ਆਏ ਹੋਣ, ਉੱਧਰ ਇਹਨਾਂ ਦੋਵਾਂ ਦੇਸ਼ਾਂ ਨੇ ਅਮਰੀਕਾ ਦੇ ਖਿਲਾਫ ਤੇ ਅਮਰੀਕਾ ਦੇ ਹਮਾਇਤੀਆਂ ਦੇ ਖਿਲਾਫ ਐਡੀ ਹਮਲਾਵਰੀ ਕਰ ਦਿੱਤੀ ਹੋਵੇ, ਇਹਦੇ ਤੋਂ ਸਾਰੀ ਦੁਨੀਆਂ ਨੂੰ ਇੱਕ ਸੰਕੇਤ ਮਿਲ ਗਿਆ। ਸੰਕੇਤ ਆਰਥਿਕ ਪੱਖੋਂ ਵੀ ਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਅੰਗ ਨਾਲ ਆਖਿਆ, ਕਹਿੰਦਾ ਜਦੋਂ ਬੋਲਦੇ ਆ ਗਰੁੱਪ ਆਫ ਸੈਵਨ ਕਿ ਆਪਣੇ ਆਪ ਨੂੰ ਵਿਕਸਿਤ ਕਹਿੰਦੇ, ਅਮਰੀਕਾ, ਬਰਤਾਨੀਆ, ਫਰਾਂਸ, ਜਪਾਨ, ਆਸਟ੍ਰੇਲੀਆ, ਉਹ ਕਹਿੰਦਾ ਇਹਨਾਂ ਸਾਰਿਆਂ ਦੀ ਇਕਾਨਮੀ ਲੜਾ ਕੇ 18% ਆ, ਸਾਡੇ ਬ੍ਰਿਕਸ ਦੀ ਇਕਾਨਮੀ 40% ਆ। ਉਹ ਕਹਿੰਦਾ ਸਾਊਥ ਅਫਰੀਕਾ ਨੂੰ ਵੀ ਆਪਣੇ ਲਾਗੇ ਨਹੀਂ ਸਮਝਦੇ, ਜਦਕਿ ਉਹਦੀ ਇਕਾਨਮੀ ਬਹੁਤ ਵੱਡੀ ਹੈ। ਇਹਨਾਂ ਨੇ ਜਿਹੜਾ ਗਰੁੱਪ ਬਣਾਇਆ ਸੀ ਬਾਕੀਆਂ ਨੂੰ ਨੀਵੇਂ ਦਿਖਾਉਣ ਵਾਸਤੇ ਬਣਾਇਆ ਸੀ, ਅਸੀਂ ਸਾਰਿਆਂ ਨੂੰ ਬਰਾਬਰੀ ਦੇ ਮੌਕੇ ਦੇਣ ਵਾਸਤੇ ਬਣਾਇਆ। ਔਰ ਇਹਦੇ ਵਿੱਚ ਵਿਕਸਿਤ ਅਰਧ ਵਿਕਸਿਤ ਸਾਰੇ ਦੇਸ਼ ਜਿਹੜੇ ਆਪੋ ਆਪਣੀ ਥਾਂ ਦੇ ਉੱਤੇ ਕੰਮ ਕਰਦੇ ਆ, ਅਸੀਂ ਇੱਕ ਦੂਸਰੇ ਨਾਲ ਆਪਸੀ ਮਤਭੇਦਾਂ ਦੇ ਬਾਵਜੂਦ ਸਹਿਯੋਗ ਕਰਦੇ। ਇਹਦੇ ਦੌਰਾਨ ਹੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਉਹਨੇ ਤੇ ਇਰਾਨ ਦੇ ਰਾਸ਼ਟਰਪਤੀ ਨੇ ਹੋਰਮਜ ਦੇ ਲਾਂਘੇ ਤੋਂ ਤੇਲ ਵਾਲੇ ਟੈਂਕਰਾਂ ਦੇ ਲੰਘਣ ਲੰਘਾਉਣ ਦੀ ਵੀ ਚਰਚਾ ਕੀਤੀ ਵੱਖਰੇ ਤੌਰ ਤੇ ਮੀਟਿੰਗ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਕਰਦੇ ਆਖਿਆ ਕਿ ਇਰਾਨ ਵਾਲੀ ਲੜਾਈ ਵੀ, ਯੂਕਰੇਨ ਵਾਲੀ ਵੀ, ਇਹਨਾਂ ਦਾ ਕੋਈ ਨਾ ਕੋਈ ਸ਼ਾਂਤਮਈ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ। ਲੜਾਈ ਹੁਣ ਹੋਰ ਬਹੁਤੀ ਵਧਾਉਣੀ ਨਹੀਂ ਚਾਹੀਦੀ। ਜਿਹੜਾ ਇਰਾਨ ਦਾ ਰਾਸ਼ਟਰਪਤੀ ਹੈ ਉਹਨੇ ਵੀ ਬਹੁਤ ਸਾਰੀਆਂ ਕੌੜੀਆਂ ਫਿੱਟੀਆਂ ਗੱਲਾਂ ਅਮਰੀਕਾ ਬਾਰੇ ਵੀ ਕਹੀਆਂ। ਉਹਨੇ ਆਖਿਆ ਕਿ ਦੂਸਰੇ ਦੇਸ਼ਾਂ ਨੂੰ ਦਬਾਉਣ ਦੀ ਨੀਤੀ ਛੱਡਣੀ ਚਾਹੀਦੀ ਹੈ, ਕੁਝ ਦੇਸ਼ ਦਬਾ ਕੇ ਰੱਖ ਰਿਹਾ। ਜਿਹੜਾ ਅੱਜ ਕੱਲ੍ਹ ਡੋਨਲਡ ਟਰੰਪ ਦਾ ਵਿਹਾਰ ਤੁਸੀਂ ਕੈਨੇਡਾ ਵਾਲੇ ਵੀ ਮਹਿਸੂਸ ਕਰਦੇ ਹੋ, ਬਾਕੀ ਸਾਰੀ ਦੁਨੀਆਂ ਵੀ ਮਹਿਸੂਸ ਕਰਦੀ ਹੈ, ਜਿਸ ਤਰ੍ਹਾਂ ਲਗਾਤਾਰ ਹਮਲਾਵਰੀ ਰੁੱਖ ਰੱਖਦਾ, ਉਹਦੇ ਵਿੱਚ ਕੱਲ੍ਹ ਦੇ ਸਮਾਗਮ ਚ ਜਿਹੜੀਆਂ ਸੁਰਾਂ ਉੱਭਰੀਆਂ ਨੇ ਇਹਨਾਂ ਨਾਲ ਕਾਫੀ ਸੰਕੇਤ ਜਾਂਦੇ ਆ ਕਿ ਉਹਨੂੰ ਇੱਕ ਕਿਸਮ ਦਾ ਕਹਿ ਦਿੱਤਾ ਗਿਆ ਕਿ ਤੂੰ ਹੁਣ ਪਹਿਲਾਂ ਵਾਲੀਆਂ ਗੱਲਾਂ ਭੁੱਲ ਜਾ, ਹੁਣ ਤਾਂ ਸਾਫ਼ ਹੈ ਕਿ ਬਰਾਬਰੀ ਤੇ ਗੱਲ ਕਰਨੀ ਪੈ ਗਈ, ਉਸ ਬਰਾਬਰੀ ਤੇ ਜਿਹੜੀ ਤੁਹਾਨੂੰ ਅਮਰੀਕਨਾਂ ਨੂੰ ਪਸੰਦ ਨਹੀਂ। ਇਹਦੇ ਵਿੱਚ ਪਿਛਲੀ ਵਾਰੀ ਵੀ ਗੱਲ ਚੱਲੀ ਸੀ ਤੇ ਹੁਣ ਵੀ ਕਿ ਸਾਰੀ ਦੁਨੀਆਂ ਦੇ ਵਿੱਚ ਡਾਲਰ ਦੀ ਸਰਦਾਰੀ ਹੈ ਉਹ ਖਤਮ ਕਰਨ ਦਾ ਵਕਤ ਆ ਗਿਆ। ਇਸ ਵਾਰੀ ਫਿਰ ਗੱਲ ਚੱਲੀ ਹੈ ਕਿ ਬਰਾਬਰ ਦੀ ਇੱਕ ਕਰੰਸੀ ਬ੍ਰਿਕਸ ਦੇ ਦੇਸ਼ ਆਪਣੇ ਤੌਰ ਤੇ ਵੀ ਜਾਰੀ ਕਰ ਸਕਦੇ।
1: ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਸਵਾਲ ਪੁੱਛਿਆ ਕਿ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਦੇ ਆ ਉਸ ਵੇਲੇ ਜਿਹੜੀ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ, ਇਹ ਸਵਾਲ ਅਦਾਲਤ ਨੂੰ ਕਿਸ ਸੰਦਰਭ ਦੇ ਵਿੱਚ ਪੁੱਛਣਾ ਪਿਆ ਜੀ?
0: ਦੇਖੋ ਬਹੁਤ ਸਾਰੇ ਕੇਸ ਅੱਜ ਕੱਲ ਅਦਾਲਤਾਂ ਇਹੋ ਜਿਹੇ ਜਾਂਦੇ ਆ ਜਿੱਥੇ ਲੋਕਾਂ ਨੂੰ ਫੜਿਆ ਜਾਂਦਾ ਪਰ ਉਹਨਾਂ ਨੂੰ ਇਹ ਨੀ ਦੱਸਿਆ ਜਾਂਦਾ ਕਿ ਫੜਿਆ ਕਿਉਂ ਗਿਆ। ਆਮ ਤੌਰ ਤੇ ਅਦਾਲਤ ਵਿੱਚ ਅਰਜ਼ੀਆਂ ਜਾਂਦੀਆਂ ਕਿ ਬੰਦਾ ਚੁੱਕ ਕੇ ਲੈ ਗਿਆ, ਦੱਸਦੇ ਵੀ ਨੀ ਕਿ ਉਹ ਕਿੱਥੇ ਆ, ਕਿਹੜੇ ਥਾਣੇ ਚ ਆ, ਕਿਹੜੇ ਸਟਾਫ ਵਿੱਚ ਆ ਤੇ ਕੌਣ ਉਹਨੂੰ ਲੈ ਕੇ ਗਿਆ, ਪਰਿਵਾਰ ਲੱਭਦੇ ਫਿਰਦੇ ਆ। ਇਹ ਵੀ ਗੱਲਾਂ ਹੁੰਦੀਆਂ ਨੇ ਕਿ ਜਦੋਂ ਲੋੜ ਪਵੇ ਪਰਿਵਾਰ ਵਾਲੇ ਨਾਂ ਦੱਸਣ, ਲੋਕ ਹਾਈਕੋਰਟ ਜਾਂਦੇ, ਹਾਈਕੋਰਟ ਚ ਜਾ ਕੇ ਤੇ ਉੱਥੇ ਅਰਜ਼ੀ ਦਿੰਦੇ, ਉਹ ਅਰਜ਼ੀ ਇਸ ਗੱਲ ਦੀ ਹੁੰਦੀ ਕਿ ਸਾਡਾ ਬੰਦਾ ਨੀ ਲੱਭਦਾ, ਫਿਰ ਹਾਈਕੋਰਟ ਉੱਥੋਂ ਵਾਰੰਟ ਅਫਸਰ ਅਪੁਆਇੰਟ ਕਰਦੀ ਹੈ, ਉਹ ਆ ਕੇ ਛਾਪਾ ਮਾਰਦਾ, ਵਾਰੰਟ ਅਫਸਰ ਦੇ ਛਾਪੇ ਦੇ ਬਾਅਦ ਉੱਥੇ ਬੰਦਾ ਆਮ ਤੌਰ ਤੇ ਮਿਲ ਜਾਂਦਾ। ਕਦੇ ਕਦੇ ਇਹ ਵੀ ਹੁੰਦਾ ਇਹਦੀ ਦੁਰਵਰਤੋਂ ਹੁੰਦੀ ਹੈ, ਕੁਛ ਲੋਕ ਪਹਿਲਾਂ ਆਸੇ ਪਾਸੇ ਬੈਠੇ ਰਹਿੰਦੇ ਆ, ਜਦੋਂ ਅਚਾਨਕ ਉਹਨਾਂ ਦਾ ਬੰਦਾ ਵਾਰੰਟ ਅਫਸਰ ਨੂੰ ਲੈ ਕੇ ਹਾਈਕੋਰਟ ਤੋਂ ਆ ਜਾਂਦਾ, ਉਹਦੇ ਆਉਣ ਤੋਂ ਬਾਅਦ ਉਹ ਜਿਹੜਾ ਬੰਦਾ ਉਹਨਾਂ ਕਾਗਜ਼ਾਂ ਚ ਲਿਖਿਆ ਹੁੰਦਾ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ, ਉਹ ਬਾਹਰ ਖੜਾ ਹੁੰਦਾ।

0: ਪਹਿਲੇ ਆਪਣੇ ਘਰਾਂ ਦੇ ਬਾਹਰ ਵੀ ਲਾਏ ਹੋਏ ਆ, ਉਹਨੇ ਲੱਗੇ ਆ, ਉਹਨਾਂ ਚ ਕਿਤੇ ਨਾ ਕਿਤੇ ਫੁਟੇਜ ਆ ਜਾਂਦੇ। ਇੱਥੇ ਇੱਕ ਕੇਸ ਇੱਕ ਵਾਰੀ ਅਦਾਲਤ ਵਿੱਚ ਗਿਆ, ਇੱਕ ਬੰਦੇ ਨੇ ਜਮਾਨਤ ਦੀ ਅਰਜੀ ਦਿੱਤੀ, ਪੁਲਿਸ ਨੇ ਆਖਿਆ ਜੀ ਇਹ ਬੰਦਾ ਛੱਡਣ ਦੇ ਕਾਬਲ ਨਹੀਂ। ਉਹਨੇ ਆਖਿਆ ਜੀ ਪੁਲਿਸ ਲਗਾਤਾਰ ਝੂਠ ਬੋਲਦੀ ਹੈ, ਇਹ ਕਹਿੰਦੇ ਫਲਾਣੀ ਤਰੀਕ ਨੂੰ ਫੜਿਆ, ਫੜਿਆ ਇੱਕ ਹਫ਼ਤਾ ਪਹਿਲਾਂ ਤੋਂ। ਪੁਲਿਸ ਨੇ ਆਖਿਆ ਕੀ ਸਬੂਤ ਹੈ? ਉਹਨੇ ਆਖਿਆ ਮੈਨੂੰ ਪੁਰਾਣੇ ਪੁਰਾਣੇ ਥਾਂ ਤੇ ਇਹ ਲੈ ਕੇ ਗਏ ਆ ਆਪਣੀ ਗੱਡੀ ਚ, ਤੇ DSP ਤੇ SHO ਦੋਵੇਂ ਗੱਡੀਆਂ ਨਾਲ ਲੈ ਕੇ ਗਏ। ਉਹਨਾਂ ਨੇ ਆਖਿਆ ਝੂਠ ਬੋਲਦਾ, ਤੇ ਉਸ ਬੰਦੇ ਨੇ ਆਪਣੇ ਵਕੀਲ ਦੇ ਰਾਹੀਂ ਕਾਲ ਡਿਟੇਲ ਆਪਣੀ ਵੀ ਕਢਾਈ ਸੀ, ਉਹਨਾਂ ਦੀ ਵੀ ਪੇਸ਼ ਕਰ ਦਿੱਤੀ। ਕਹਿੰਦੇ ਜੀ ਮੇਰਾ ਫੋਨ ਵੀ, ਇਹਨਾਂ ਦੋਵਾਂ ਦੀਆਂ ਗੱਡੀਆਂ ਵੀ, ਇਹਨਾਂ ਦੇ ਮੋਬਾਈਲ ਫੋਨ ਇਕੱਠੇ ਟਰੈਵਲ ਕਰਦੇ ਰਹੇ, ਬੈਰਾਮ ਤੋਂ ਬੰਗਾ, ਬੰਗੇ ਤੋਂ ਗੜ ਸ਼ੰਕਰ, ਉਹਦੇ ਲਾਗੇ ਇੱਕ ਪਿੰਡ, ਉੱਥੇ ਜਾ ਕੇ ਉਹ ਕਹਿੰਦਾ ਵੀ ਉੱਥੋਂ ਉਹਨਾਂ ਨੇ ਫੋਨ ਕਰਾਇਆ ਕਿਸੇ ਬੰਦੇ ਨੂੰ ਕਿ ਤੂੰ ਕਿੱਥੇ, ਉਹਨੇ ਆਖਿਆ ਪਿੰਡ ਤਾਂ, ਤੇ ਫਿਰ ਉੱਥੇ ਲੈ ਕੇ ਗਏ। ਉੱਥੇ ਵੀ ਤਿੰਨਾਂ ਦੀ ਲੋਕੇਸ਼ਨ ਇਕੱਠੀ, ਜਿਹੜੇ ਬੰਦੇ ਨੂੰ ਜਾ ਕੇ ਫੜਿਆ ਫਿਰ ਉਹਦੀ ਲੋਕੇਸ਼ਨ ਵੀ ਨਾਲ, ਸਾਰੀਆਂ ਲੋਕੇਸ਼ਨਾਂ ਮਿਲ ਕੇ ਵੇਖੋ ਇੱਕ ਇੱਕ ਮਿੰਟ ਦੀ ਇੱਕ ਇੱਕ ਸੈਕਿੰਡ ਦੀ ਲੋਕੇਸ਼ਨ ਇਕੱਠੀਆਂ ਹੋ ਗਈਆਂ। ਉੱਚੇ ਫਸ ਗਏ, ਇਹਨਾਂ ਨੂੰ ਮਾਫ਼ੀ ਮੰਗਣੀ ਪਈ, ਜੁਰਮਾਨਾ ਵੀ ਪੈ ਗਿਆ। ਇਸ ਤੋਂ ਬਾਅਦ ਵੀ ਕਈ ਗੱਲਾਂ ਇਹੋ ਜਿਹੀਆਂ ਹੋ ਚੁੱਕੀਆਂ ਨੇ, ਬੰਦਾ ਫੜਿਆ ਜਾਂਦਾ, ਉਸ ਕਹਿੰਦੀ ਅਸੀਂ ਫੜਿਆ ਹੀ ਨੀ। ਹੁਣ ਨਿਯਮ ਕਾਨੂੰਨ ਇਹ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਵੀ ਫੜਨਾ, ਡਿਟੇਨ ਕਰਨਾ, ਪਹਿਲਾਂ ਉਹਨੂੰ ਨੋਟਿਸ ਦਿਓ। ਜੇ ਖੜੇ ਪੈਰ ਫੜਨਾ ਜ਼ਰੂਰੀ ਹੋ ਗਿਆ ਤੇ ਖੜੇ ਪੈਰ ਫੜਨ ਲੱਗਿਆ ਵੀ ਇਹ ਗੱਲ ਕਰਨੀ ਜ਼ਰੂਰੀ ਹੈ ਕਿ ਉਹਦੇ ਪਰਿਵਾਰ ਨੂੰ ਦੱਸਿਆ ਜਾਵੇ ਬੰਦਾ ਅਸੀਂ ਲੈ ਕੇ ਚੱਲੇ ਹਾਂ ਫਲਾਣੇ ਥਾਂ ਲੈ ਕੇ ਚੱਲੇ ਹਾਂ। ਫਲਾਣੇ ਪੁਲਿਸ ਅਫਸਰ ਨੇ ਇਹਨੂੰ ਗ੍ਰਿਫ਼ਤਾਰ ਕੀਤਾ, ਉਹ ਸਾਰੀਆਂ ਗੱਲਾਂ ਉਹਦੇ ਪਰਿਵਾਰ ਨੂੰ ਦੱਸੀਆਂ ਜਾਣੀਆਂ ਚਾਹੀਦੀਆਂ ਨੇ, ਪਰ ਦੱਸੀਆਂ ਨਹੀਂ ਜਾਂਦੀਆਂ। ਇਹਦੇ ਚ ਨਿਯਮਾਂ ਦੀ ਲੰਘਣਾ ਹੁੰਦੀ ਹੈ। ਇਹ ਵੀ ਦੱਸਿਆ ਜਾਣਾ ਚਾਹੀਦਾ ਕਿ ਤੇਰੇ ਖਿਲਾਫ਼ ਸ਼ਿਕਾਇਤ ਕੀ ਹੈ, ਤੇ ਇਹ ਵੀ ਦੱਸਿਆ ਜਾਣਾ ਚਾਹੀਦਾ ਕਿ ਸ਼ਿਕਾਇਤ ਕੀਤੀ ਕਿਹਨੇ ਆ, ਇਹਦਾ ਕਾਰਨ ਕੀ ਹੈ, ਤੇ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ ਨਹੀਂ ਜਾਂਦੀਆਂ। ਕੱਲ ਇਹਦੇ ਉੱਤੇ ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਇਹਨਾਂ ਤਿੰਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਪੁੱਛਿਆ, ਪੁਲਿਸ ਨੂੰ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਗ੍ਰਿਫ਼ਤਾਰੀਆਂ ਦੇ ਵਕਤ ਇਹ ਜਿਹੜੀ ਨਿਯਮਾਂ ਦੀ ਲੰਘਣਾ ਹੋ ਰਹੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ। ਉੱਦਾਂ ਇਹ ਕਦੀ ਇੱਥੇ ਨਹੀਂ ਨਿਯਮਾਂ ਦੀ ਲੰਘਣਾ ਹੁੰਦੀ, ਪਰ ਲੰਘਣਾ ਤਾਂ ਸਾਰੇ ਭਾਰਤ ਵਿੱਚ ਹੋ ਰਹੀ ਹੈ, ਪਰ ਸਾਡੀ ਪੰਜਾਬ ਹਰਿਆਣਾ ਹਾਈ ਕੋਰਟ ਬਾਕੀ ਭਾਰਤ ਵਿੱਚ ਕਿਸੇ ਨੂੰ ਪੁੱਛ ਨਹੀਂ ਸਕਦੀ। ਇਸ ਕਰਕੇ ਉਹਨਾਂ ਨੇ ਜਿੱਥੇ ਪੁੱਛਣਾ ਸੀ ਉੱਥੋਂ ਤੱਕ ਆਪਣੇ ਸੀਮਤ ਅਧਿਕਾਰ ਵਿੱਚ ਪੁੱਛ ਲਿਆ, ਪਰ ਇਹ ਗੱਲ ਇਹਦੇ ਤੋਂ ਬਾਅਦ ਬਾਕੀ ਸੂਬਿਆਂ ਤੱਕ ਵੀ ਜਾ ਸਕਦੀ ਹੈ।
1: ਜੀ ਪੰਨੂ ਸਾਹਿਬ, ਦੋ ਦਿਨ ਪਹਿਲਾਂ ਅਸੀਂ ਆਪਣੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ, ਤੇ ਅੱਜ ਖਬਰ ਆਈ ਹੈ ਕਿ ਸੁਖਬੀਰ ਬਾਦਲ ਸਿੱਟ ਅੱਗੇ ਪੇਸ਼ ਨਹੀਂ ਹੋਏ, ਆਂਦੇ ਵੀ ਮੈਂ ਤਾਂ ਡਾਕਟਰ ਦੇ ਜਾਣਾ। ਬਾਕੀ ਤਫਸੀਲ ਤੁਸੀਂ ਦੱਸ ਦਿਓ ਜੀ।
0: ਉਹਨਾਂ ਨੇ ਆਖਿਆ ਸੀ ਕਿ ਮੇਰੀ ਸਿਹਤ ਠੀਕ ਨਹੀਂ, ਮੈਂ ਕਿਤੇ ਜਾ ਨਹੀਂ ਸਕਦਾ, ਡਾਕਟਰ ਦੇ ਜਾਣਾ ਜਾਂ ਡਾਕਟਰ ਨੂੰ ਆਪਣੇ ਕੋਲ ਸੱਦਣਾ ਇਹ ਤਾਂ ਮੈਨੂੰ ਪਤਾ ਨੀ, ਪਰ ਉਹ ਰਿਹਾ ਆਪਣੇ ਘਰ ਹੀ ਹੈ। ਵੈਸੇ ਘਰ ਦੇ ਵਿੱਚ ਕੱਲ ਬਹੁਤ ਸਾਰੇ ਲੋਕਾਂ ਨੂੰ ਮਿਲਿਆ, ਜਿਹੜਾ ਬੰਦਾ ਪਿਛਲੇ ਦਿਨ ਖੁਦਕੁਸ਼ੀ ਕਰ ਗਿਆ ਜ਼ਹਿਰ ਪੀ ਕੇ, ਤੇ ਜਿਹਦੇ ਚ ਪੰਜਾਬ ਸਰਕਾਰ ਬੜੀ ਫਸੀ ਪਿੱਟੀ, ਗੁਲਜ਼ਾਰ ਸਿੰਘ ਵਾਲਾ ਕੇਸ, ਉਹਦੇ ਪੁੱਤਰ ਨੂੰ ਵੀ ਕਰ ਸਕਦੇ ਸੁਖਬੀਰ ਸਿੰਘ ਬਾਦਲ ਮਿਲਿਆ ਔਰ ਖੁੱਲੀ ਮੀਟਿੰਗ ਕੀਤੀ ਹੈ, ਬੜੀ ਲੰਬੀ ਚੌੜੀ, ਬਿਆਨ ਵੀ ਦਿੱਤਾ ਕਿ ਉਹਦੀ ਸੁਣਵਾਈ ਕਰਾਂਗੇ। ਰਹਿ ਗਈ ਗੱਲ ਬਹਿਬਲ ਕਲਾਂ ਤੇ ਕੋਟਪੁਰਾ ਗੋਲੀਕਾਂਡ ਦੀ, ਸਾਰਿਆਂ ਨੂੰ ਪਤਾ ਕਿ 2015 ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ। ਉਹਦੇ ਬਾਅਦ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲਾਇਆ ਗਿਆ ਕਿ ਸੱਚੇ ਸੌਦੇ ਵਾਲਿਆਂ ਦੇ ਗੁਰੂ ਦੀ ਬੇਇੱਜ਼ਤੀ ਕੀਤੀ ਗਈ ਹੈ ਰਾਮ ਰਹੀਮ ਦੀ, ਤੇ ਉਹ ਹੁਣ ਸਿੱਖਾਂ ਦੇ ਗੁਰੂ ਦੀ ਬੇਇੱਜ਼ਤੀ ਕਰਨਗੇ। ਇਹਦੇ ਉੱਤੇ ਲੋਕਾਂ ਦਾ ਇਕੱਠ ਹੋਇਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਦੋ ਉੱਥੇ ਗਏ ਸੀ, ਪਰ ਲੋਕ ਗੜ ਪੈ ਗਏ ਤੇ ਉਹਨਾਂ ਨੇ ਭਜਾਤੇ। ਇਹ ਸਾਰਾ ਕੁਛ ਉਦੋਂ ਹੋ ਚੁੱਕਾ। ਉਹਦੇ ਬਾਅਦ ਜਦੋਂ ਸੰਗਤ ਰੋਸ ਕਰਦੀ ਪਈ ਸੀ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾੜ ਕੇ ਅੱਡ ਅੱਡ ਥਾਵਾਂ ਤੇ ਨਾਲੀਆਂ ਚ ਗਲੀਆਂ ਚ ਰੂੜੀਆਂ ਤੇ ਖਿਲਾਰ ਦਿੱਤਾ ਸੀ, ਸਿੱਖ ਸੰਗਤ ਰੋਸ ਕਰਦੀ ਪਈ ਸੀ। ਉਹਦੇ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਦੋ ਬੰਦੇ ਮਾਰੇ ਗਏ, ਕੋਈ ਜ਼ਖਮੀ ਹੋਏ। ਉਹ ਮਾਮਲਾ ਬਹੁਤ ਭੜਕ ਗਿਆ ਸੀ। ਉਦੋਂ ਸਰਕਾਰ ਸੀ ਬਾਦਲ ਪਿਓ ਪੁੱਤ, ਜਿਹੜੀਆਂ ਲੋਕੇਸ਼ਨਾਂ ਜਿਹੜੀ ਗੱਲਬਾਤ ਸਾਹਮਣੇ ਆਉਂਦੀ, ਉਹ ਚ ਦੋ ਤਿੰਨ PCS ਅਫਸਰ, ਇੱਕ ਡਿਪਟੀ ਕਮਿਸ਼ਨਰ IAS, ਕਿ ਕੈਮਲੇ

0: ਦਾ ਕੋਟਕਪੂਰੇ ਦਾ ਦੋ SSP ਇੱਕ ਐਡੀਸ਼ਨਲ DG ਦੋ IG ਇਹ ਸਾਰੇ ਲੋਕ ਫਸਦੇ ਸੀ। ਬਹੁਤ ਅੱਜ ਦੀ ਚਰਚਾ ਹੁੰਦੀ ਸੀ ਉਹ ਪਰਮਰਾਜ ਉਮਰਾਨੀ ਕੋਲ ਹੁੰਦੀ ਸੀ ਤੇ ਸਾਰੇ ਲੋਕ ਫਸੇ ਪਰ ਦੋਸ਼ ਲੱਗਦਾ ਸੀ ਕਿ ਸਾਰੀ ਕਾਰਵਾਈ ਗੋਲੀਗਾਲ ਚਲਾਉਣ ਦੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਕੀਤੀ ਗਈ। ਸੁਖਬੀਰ ਸਿੰਘ ਬਾਦਲ ਇਸ ਤੋਂ ਆਪਣੇ ਆਪ ਨੂੰ ਹੁਣ ਤੱਕ ਵਰਤਦਾ ਰਿਹਾ। ਪਿਛਲੇ ਦਿਨ ਦੋ ਵਾਰੀ ਉਹਨੂੰ ਸੱਦਿਆ ਗਿਆ, ਉਹ ਕਾਫੀ ਲੰਮੀ ਪੁੱਛਗਿੱਛ ਚ ਹੋ ਕੇ ਆ ਗਿਆ। ਉਹਦੇ ਬਾਅਦ ਇਸ ਵਾਰੀ ਜਦੋਂ ਪੁੱਛਗਿੱਛ ਇਸ ਤੋਂ ਪਹਿਲਾਂ ਸਵੇਰੇ ਗੱਲਾਂ ਬਾਹਰ ਆ ਗਈਆਂ ਕਿ ਜੇ ਅੱਜ ਇੱਥੇ ਗਿਆ ਉਹਦੇ ਖਿਲਾਫ਼ ਕੇਸ ਬਹੁਤ ਭਾਰਾ ਹੋ ਚੁੱਕਾ। ਇੱਥੋਂ ਤੱਕ ਚਰਚਾ ਚੱਲਣ ਲੱਗ ਪਈ ਕਿ ਉਹਦੇ ਇੱਕ PA ਨੇ ਸਭ ਤੋਂ ਦੱਸਤਾ ਕਿ ਉਸ ਦਿਨ ਸੁਖਬੀਰ ਸਿੰਘ ਬਾਦਲ ਉੱਥੇ ਨਹੀਂ ਸੀ ਤੇ ਫਿਰ ਪਾਸੇ ਰਹੀ ਤੇ ਸਾਰੀ ਕਾਰਵਾਈ ਨੂੰ ਡਾਇਰੈਕਟ ਕਰ ਰਿਹਾ ਸੀ ਤੇ ਉਹ PA ਸਾਰੀਆਂ ਗੱਲਾਂ ਨੂੰ ਦੱਸ ਗਿਆ ਪੁਲਿਸ ਨੂੰ ਤੇ ਸਾਰੇ ਕੁਝ ਦੇ ਜਿਹੜੀ ਪਲੈਨਿੰਗ ਸੀ ਇਹਨੇ ਕੀਤੀ ਸੀ। ਇਸ ਤੋਂ ਬਾਅਦ ਲੋਕਾਂ ਚ ਚਰਚਾ ਚੱਲਣ ਲੱਗ ਪਈ ਕਿ ਹੋਵੇ ਨਾ ਹੋਵੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਰੈਸਟ ਵੀ ਪੈ ਸਕਦੀ ਹੈ। ਸਾਰਾ ਦਿਨ ਲੋਕ ਧਿਆਪੇ ਲਾਉਂਦੇ ਰਹੇ। ਦੁਪਹਿਰੋਂ ਬਾਅਦ ਅਚਾਨਕ ਖ਼ਬਰ ਆਈ ਕਿ ਸੁਖਬੀਰ ਸਿੰਘ ਬਾਦਲ ਨਹੀਂ ਗਿਆ, ਉਹਦੀ ਥਾਂ ਤੇ ਉਹਨਾਂ ਦਾ ਜਿਹੜਾ ਕਾਨੂੰਨੀ ਸਲਾਹਕਾਰ ਹੈ ਅਰਸ਼ਦੀਪ ਕਲੇਰ ਤੇ ਫਰੀਦਕੋਟ ਦਾ ਅਕਾਲੀ ਲੀਡਰ ਪਰਮਵੰਤ ਸਿੰਘ ਬੰਟੀ ਰਮਾਣਾ ਤੇ ਦੋ ਜਿਹੜੇ ਗਏ ਜਾਂਚ ਟੀਮ ਕੋਲ ਪੇਸ਼ ਹੋਏ ਆ। ਉਹਨਾਂ ਨੂੰ ਆਖਿਆ ਜੀ ਨਵੇਂ ਤਰੀਕ ਦੇ ਦਿਓ ਸੁਖਬੀਰ ਸਿੰਘ ਬਾਦਲ ਛੇਤੀ। ਨਾਲ ਹੀ ਕਿਹਾ ਤਾਂ ਕਿ ਸੁਖਬੀਰ ਸਿੰਘ ਬਾਦਲ ਨੇ ਤੁਹਾਨੂੰ ਆਖਿਆ ਸੀ ਕਿ ਤੁਸੀਂ ਸਵਾਲਾਂ ਦੀ ਲਿਸਟ ਦੇ ਦਿਓ, ਤੁਹਾਨੂੰ ਲਿਖਤੀ ਜਵਾਬ ਦੇ ਦੇਣ। ਤੁਸੀਂ ਲਿਸਟ ਦਿੱਤੀ, ਉਹਨੇ ਤੁਸੀਂ ਲਿਖ ਕੇ ਸਾਨੂੰ ਲਿਸਟ ਦੇ ਦਿਓ, ਜਵਾਬ ਦੇ ਦੇਣਗੇ। ਇੱਦਾਂ ਮੁੜ ਮੁੜ ਕੇ ਆ ਕੇ ਪੇਸ਼ ਹੋਣਾ ਔਖਾ, ਉਹਨਾਂ ਨੇ ਚੋਣਾਂ ਵੀ ਲੜਦੀਆਂ, ਇਹ ਨਹੀਂ ਹੋ ਸਕਦਾ। ਇਹ ਕਹਿ ਕੇ ਮੁੜ ਆਇਆ ਅੱਗੋਂ ਹੁਣ SIT ਕੀ ਕਰਦੀ ਹੈ ਬਾਅਦ ਪਤਾ ਲੱਗੂ
1: ਜੀ। ਪੰਨੂ ਸਾਹਿਬ, ਯਾਰੀਆਂ 2 ਨਾਂ ਦੀ ਇੱਕ ਫਿਲਮ ਬਹੁਤ ਚਰਚਾ ਦੇ ਵਿੱਚ ਹੈ। ਕਹਿੰਦੇ ਨੇ ਕਿ ਉਹਦੇ ਵਿੱਚ ਇੱਕ ਗੀਤ ਫਿਲਮਾਇਆ ਗਿਆ ਸੀ ਜਿਹਦੇ ਵਿੱਚ ਇੱਕ ਮੁਸਲਮਾਨ ਮੁੰਡੇ ਨੇ ਕਿਰਪਾਨ ਪਾਈ ਸੀ ਤੇ ਹੁਣ ਹਾਈਕੋਰਟ ਕਹਿੰਦੀ ਹੈ ਕਿ ਇਹਦੇ ਨਾਲ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਨਹੀਂ ਹੋਈ, ਕੀ ਮਾਮਲਾ ਜੀ?
0: ਦੇਖੋ, ਧਾਰਮਿਕ ਭਾਵਨਾਵਾਂ ਦੀ ਉਲੰਘਣਾ ਦਾ ਮਾਮਲਾ ਇਹੋ ਜੱਜ ਚ ਸਾਰੀਆਂ ਧਿਰਾਂ ਆਪਣੇ ਲੋੜ ਮੁਤਾਬਕ ਚੱਲ ਰਹੀਆਂ। ਅਦਾਲਤਾਂ ਦਾ ਵੀ ਸਾਨੂੰ ਪਤਾ ਨਹੀਂ ਲੱਗਦਾ ਇਹੋ ਜਿਹਾ ਇੱਕੋ ਕੇਸ ਹੁੰਦਾ ਜਿਹਦੇ ਚ ਅਦਾਲਤਾਂ ਹੋਰ ਫੈਸਲਾ ਦਿੰਦੀਆਂ, ਇਹੋ ਜਿਹਾ ਇੱਕ ਹੋਰ ਕੇਸ ਆਉਂਦਾ ਅਦਾਲਤਾਂ ਹੋਰ ਫੈਸਲਾ ਦਿੰਦੀਆਂ। ਯਾਰੀਆਂ ਦੇ ਵਿੱਚ ਜਿਹੜੇ ਮੁੰਡੇ ਨੇ ਕਿਰਪਾਨ ਪਾ ਕੇ ਗਲ ਵਿੱਚ ਗਾਣਾ ਗਾਇਆ, ਉਹ ਮੁੰਡਾ ਮੁਸਲਮਾਨ, ਉਹਦੇ ਸਵਾਲ ਦੇ ਉੱਤੇ ਰੌਲਾ ਪਿਆ ਕਿ ਗੈਰ ਅਮਰਧਾਰੀ ਬੰਦਾ ਇਸ ਤਰ੍ਹਾਂ ਕਿਰਪਾਨ ਨਹੀਂ ਪਾ ਸਕਦਾ। ਉਹਦਾ ਕੇਸ ਅਦਾਲਤ ਨੂੰ ਚਲਾ ਗਿਆ, ਹਾਈਕੋਰਟ ਨੇ ਸੁਣਵਾਈ ਕੀਤੀ ਤੇ ਬਾਅਦ ਵਿੱਚ ਇਹ ਫੈਸਲਾ ਦੇ ਦਿੱਤਾ ਕਿ ਇਹਦੇ ਨਾਲ ਭਾਵਨਾਵਾਂ ਦੀ ਕੋਈ ਲੰਘਣਾ ਨਹੀਂ ਹੋਈ, ਉਹਨੇ ਕੋਈ ਬੇਹੁਰਮਤੀ ਨਹੀਂ ਕੀਤੀ। ਉਹਨੂੰ ਕਲਾਕਾਰ ਦੇ ਤੌਰ ਤੇ ਚੀਜ਼ਾਂ ਪਾਉਣ ਦਾ ਅਧਿਕਾਰ ਹੈ। ਮੈਂ ਤੁਹਾਨੂੰ ਦੱਸਾਂ ਕਿ ਅਸੀਂ ਰਮਾਇਣ, ਮਹਾਭਾਰਤ ਇਹੋ ਜਿਹੀਆਂ ਬਹੁਤ ਸਾਰੀਆਂ ਫਿਲਮਾਂ ਤੇ TV ਸੀਰੀਅਲ ਵੇਖੇ ਆ ਜਿਨ੍ਹਾਂ ਵਿੱਚ ਕਲਾਕਾਰ ਮੁਸਲਮਾਨ ਵੀ ਸ਼ਾਮਿਲ ਹੁੰਦੇ ਆ ਤੇ ਹਿੰਦੂ ਧਾਰਮਿਕ ਆਗੂ ਪੁਰਾਣੇ ਸਮੇਂ ਦੇ ਜਿਹੜੇ ਧਾਰਮਿਕ ਹਸਤੀਆਂ ਨੇ ਜਿਨ੍ਹਾਂ ਦਾ ਇਤਿਹਾਸ ਵਿੱਚ, ਰਮਾਇਣ ਵਿੱਚ, ਮਹਾਭਾਰਤ ਵਿੱਚ ਬੜਾ ਉੱਚਾ ਥਾਂ, ਉਹਨਾਂ ਦਾ ਰੋਲ ਅਦਾ ਕਰਦੇ ਰਹੇ। ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਅੱਜ ਕੱਲ ਹਾਲਾਤ ਬਦਲੇ, ਹਰ ਨਿੱਕੀ ਨਿੱਕੀ ਗੱਲ ਤੇ ਹਰ ਇਤਰਾਜ਼ ਹੁੰਦੇ। ਇੱਥੋਂ ਤੱਕ ਕਿ ਰਮਾਇਣ ਦੇ ਵਿੱਚ ਜਿਹੜੀ ਸੀਤਾ ਮਾਤਾ ਬਣੀ ਸੀ ਦੀਪਕਾ ਚਟਾਲੀਆ, ਉਹ ਬਾਅਦ ਵਿੱਚ ਜਦੋਂ ਪਾਰਲੀਮੈਂਟ ਚੋਣ ਲੜੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਵੋਟਾਂ ਮੰਗਣ ਵਿੱਚ ਸੀਤਾ ਮਾਤਾ ਦਾ ਰੂਪ ਧਾਰ ਕੇ ਸਿਰ ਤੇ ਮੁਕਟ ਰੱਖ ਕੇ ਜਾਂਦੀ ਸੀ, ਲੋਕ ਉਹਦੇ ਚਰਨਾਂ ਚ ਮੱਥੇ ਟੇਕਦੇ ਸੀ, ਪੈਸੇ ਵੀ ਰੱਖਦੇ ਸੀ, ਵੋਟਾਂ ਵੀ ਪਾਈ ਜਾਂਦੇ ਸੀ, ਸੀਤਾ ਮਾਤਾ ਆਈ ਹੈ। ਤੇ ਮੈਂ ਉਦੋਂ ਛਾਪਿਆ, ਮੈਂ ਕਿਹਾ ਇਹੋ ਹੀ ਕੁੜੀ ਅੱਜ ਤੁਹਾਨੂੰ ਸੀਤਾ ਮਾਤਾ ਜਾਪਦੀ ਹੈ, ਕਿਉਂਕਿ ਭਗਵਾਨ ਰਾਮ ਦੀ ਪਤਨੀ ਦਾ ਰੋਲ ਕੀਤਾ, ਲਵ ਕੁਸ਼ ਦੀ ਮਾਤਾ ਦਾ ਰੋਲ ਕੀਤਾ। ਪਰ ਇਸੇ ਨੇ ਟੀਪੂ ਸੁਲਤਾਨ ਮੁਸਲਮਾਨ ਸੀ, ਉਹਦੀ ਅਮੀਜਾਨ ਦਾ ਰੋਲ ਵੀ ਅਦਾ ਕੀਤਾ। ਮੈਨੂੰ ਬਹੁਤਿਆਂ ਨੇ ਸਮਝਾਇਆ, ਕਹਿੰਦੇ ਮਾਮਲਾ ਧਾਰਮਿਕ ਹੈ, ਇਹ ਚੱਲ ਨਹੀਂ ਬੋਲਣਾ ਚਾਹੀਦਾ। ਮੈਂ ਤਾਂ ਸਾਨੂੰ ਨਹੀਂ ਬੋਲਣਾ ਚਾਹੀਦਾ। ਪਰ ਉਹ ਕੁੜੀ ਜਿਹੜੀ ਆ ਉਹ ਇੱਕੋ ਟਾਈਮ ਤੇ ਦੋ ਰੋਲ ਅਦਾ ਕਰਦੀ ਹੈ, ਇੱਕ ਰੋਲ ਦੇ ਨਾਂ ਤੇ ਵੋਟਾਂ ਮੰਗਦੀ ਹੈ, ਦੂਸਰੇ ਰੋਲ ਦੀ ਗੱਲ ਕਰਨ ਨੂੰ ਤਿਆਰ ਨਹੀਂ। ਸ਼ੋਭਾ ਦੀ ਦੋਵਾਂ ਥੀ ਬਣੀ, ਦੋਵਾਂ ਥਾਵਾਂ ਤੇ ਉਹਨੂੰ ਅਵਾਰਡ ਮਿਲੇ ਤੇ ਲੋਕਾਂ ਦੀ ਅੱਖੀ ਘੱਟਾ ਪਾਉਣਾ ਨੀ। ਪਰ ਮੈਨੂੰ ਸਾਰੇ ਕਹਿੰਦੇ ਜੋ ਮਰਜ਼ੀ ਹੋਵੇ।

0: ਇਹਨਾਂ ਮਾਮਲਿਆਂ ਚ ਕੋਈ ਪਤਾ ਹੀ ਨੀ ਕਿ ਅਦਾਲਤਾਂ ਵੀ ਤੇ ਧਰਮ ਵਾਲੇ ਵੀ ਕੀ ਰੋਕ ਤਿਆਰ ਕਰਨ ਟੱਚ ਨਹੀਂ ਕਰਨਾ ਚਾਹੀਦਾ। ਸਾਡੇ ਪੰਜਾਬ ਦੇ ਵਿੱਚ ਸਿੱਖ ਧਰਮ ਨਾਲ ਜੁੜੇ ਮਸਲਿਆਂ ਤੇ ਮੈਂ ਬੜੀ ਵਾਰ ਵੇਖਿਆ ਇੱਕੋ ਜਿਹੇ ਮਸਲੇ ਹੁੰਦੇ ਆ, ਕਦੇ ਕੋਈ ਕਦੇ ਕੋਈ ਮੁੱਦਾ ਉੱਠਦਾ, ਜਦੋਂ ਇਹੋ ਜਿਹੇ ਮੁੱਦੇ ਉੱਠਦੇ ਆ ਤੇ ਉਹਨਾਂ ਦੇ ਉੱਤੇ ਅਦਾਲਤਾਂ ਵਿੱਚ ਵੀ ਕੇਸ ਜਾਂਦੇ। ਕਈ ਵਾਰ ਤੇ ਇਹ ਹੁੰਦਾ ਕਿ ਇੱਕੋ ਵਿਅਕਤੀ ਜਿਹੜਾ ਕਦੇ ਉਸ ਪਾਸੋਂ ਪੇਸ਼ ਹੋਇਆ ਹੁੰਦਾ ਉਹ ਦਿੱਲੀ ਲੈ ਲੈਂਦਾ ਤੇ ਮੁੜ ਕੇ ਦੂਸਰੇ ਪਾਸੋਂ ਪੇਸ਼ ਹੋਵੇ ਤੇ ਹੋਰ ਪਿੰਡਾਂ ਲੈ ਲੈਂਦਾ। ਚਾਹੇ ਜੋ ਵੀ ਹੋਇਆ ਹੋਵੇ ਇਸ ਮਾਮਲੇ ਚ ਕੱਲ ਹਾਈਕੋਰਟ ਨੇ ਕਿਹਾ ਤਾਂ ਇਹਦੇ ਨਾਲ ਭਾਵਨਾ ਹੁੰਦੀ ਰਹਿਣਾ ਨਹੀਂ ਹੋਈ ਕਿ ਕੇਸ ਨਹੀਂ ਬਣਦਾ। ਅੱਗੋਂ ਹੁਣ ਵੇਖੋ ਬਾਕੀ ਲੋਕ ਕੀ ਰੋਕ ਤਿਆਰ ਕਰਦੇ।
1: ਜੀ ਪੰਸੋ, ਪੰਜਾਬ ਚ ਚੋਣਾਂ ਚ ਥੋੜਾ ਸਮਾਂ ਰਹਿ ਗਿਆ ਤੇ ਇਸ ਵੇਲੇ ਹਰ ਕਿਸੇ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੋਈ ਹੈ ਕਿ ਅਕਾਲੀ ਭਾਜਪਾ ਆਪੋ ਚ ਉਹਦੀ ਹੱਥ ਮਿਲਾਉਂਦੇ ਨੇ ਕਿ ਨਹੀਂ, ਸਮਝੌਤੇ ਦੀ ਤਾਂ ਗੱਲ ਚੱਲਦੀ ਪਈ ਹੈ ਤੇ ਉਧਰੋਂ ਆਰ ਪੀ ਆਈ ਦੇ ਇੱਕ ਵੱਡੇ ਲੀਡਰ ਨੇ ਕਹਿਤਾ ਕਿ ਜੇ ਸਮਝੌਤਾ ਹੁੰਦਾ ਤੇ ਅਸੀਂ ਨਾਲ ਇਹਨਾਂ ਦੇ ਸ਼ਾਮਿਲ ਹੋਣ ਨੂੰ ਤਿਆਰ ਹਾਂ, ਇਹ ਕੀ ਖਬਰ ਹੈ ਜੀ ਸਾਰੀ?
0: ਦੇਖੋ ਡਾਕਟਰ ਬੀ ਆਰ ਅੰਬੇਡਕਰ ਦੇ ਵਕਤ ਸ਼ਡਿਊਲ ਕਾਸਟ ਫੈਡਰੇਸ਼ਨ ਬਣੀ ਸੀ, ਉਹਨਾਂ ਨੇ ਚੋਣਾਂ ਵੀ ਲੜੀਆਂ ਸਾਡੇ ਪੰਜਾਬ ਚ, ਇੱਕ ਦੋ ਵਾਰ ਕੁਛ ਸੀਟਾਂ ਵੀ ਜਿੱਤੀਆਂ ਸਨ, ਬਹੁਤੀ ਕਾਮਯਾਬੀ ਨਹੀਂ ਸੀ ਉਸ। ਡਾਕਟਰ ਅੰਬੇਡਕਰ ਨੇ ਖੁਦ ਵੀ ਸ਼ਡਿਊਲ ਕਾਸਟ ਫੈਡਰੇਸ਼ਨ ਵੱਲੋਂ ਚੋਣ ਲੜੀ ਸੀ, ਜਿੱਤਣੀ ਸੀ ਸੱਚ। ਉਸ ਤੋਂ ਪਹਿਲਾਂ ਉਹ ਚੋਣਾਂ ਜਿੱਤੇ ਵੀ ਆਏ ਸਨ। ਹੁਣ ਇਹ ਜਿਹੜੇ ਆਰ ਪੀ ਆਈ ਵਾਲੇ ਰਿਪਬਲਿਕਨ ਪਾਰਟੀ ਆਫ ਇੰਡੀਆ ਵਾਲੇ ਇਹਨਾਂ ਸਾਰਿਆਂ ਬਾਰੇ ਸਮਝ ਆ ਜਾਂਦਾ ਕਿ ਇਹ ਡਾਕਟਰ ਬੀ ਆਰ ਅੰਬੇਡਕਰ ਦੇ ਪੈਰੋਕਾਰ। ਬਹੁਜਨ ਸਮਾਜ ਪਾਰਟੀ ਦੇ ਬਹੁਤ ਚਿਰਾਂ ਪਿੱਛੋਂ ਬਣੇ, ਉਹ ਆਪਣੇ ਆਪ ਨੂੰ ਵੱਡੇ ਪੈਰੋਕਾਰ ਕਹਿਣ ਲੱਗ ਪਏ, ਪਰ ਸੱਚੀ ਗੱਲ ਇਹ ਹੈ ਕਿ ਉਹ ਬਹੁਜਨ ਸਮਾਜ ਪਾਰਟੀ ਦਾ ਜਦੋਂ ਅਜੇ ਬੂਟਾ ਨਹੀਂ ਸੀ ਲੱਗਾ ਉਦੋਂ ਡਾਕਟਰ ਅੰਬੇਡਕਰ ਦੇ ਝੰਡਾ ਬਰਦਾਰ ਰਿਪਬਲਿਕਨ ਪਾਰਟੀ ਹੁੰਦੀ ਸੀ। ਅੱਗੋਂ ਰਿਪਬਲਿਕਨ ਪਾਰਟੀ ਦੇ ਦੋ ਗਰੁੱਪ ਬਣ ਗਏ, ਅਠਾਵਲੇ ਗਰੁੱਪ ਤੇ ਗਵਾਈ ਗਰੁੱਪ, ਇਹਨਾਂ ਦੋਵਾਂ ਦਾ ਆਪੋ ਚ ਟਕਰਾਅ ਚੱਲਦਾ ਰਿਹਾ। ਇੱਕ ਗਰੁੱਪ ਕਾਂਗਰਸ ਨਾਲ ਜਾ ਮਿਲਦਾ ਸੀ, ਦੂਸਰਾ ਗਰੁੱਪ ਭਾਰਤੀ ਜਨਤਾ ਪਾਰਟੀ ਨਾਲ ਜੁੜ ਜਾਂਦਾ ਸੀ। ਜਿਹੜਾ ਰਾਮਦਾਸ ਅਠਾਵਲੇ ਇਹ ਖੁਦ ਵੀ ਕਦੇ ਸਟੇਬਲ ਨਹੀਂ ਰਿਹਾ, ਪਾਰਲੀਮੈਂਟ ਚ ਤਕਰੀਰ ਕਰੇ ਤੇ ਉਹ ਵੀ ਕਈ ਵਾਰੀ ਦਲੀਲਾਂ ਨੂੰ ਇੱਦਾਂ ਘੁਮਾ ਕੇ ਪੇਸ਼ ਕਰਦਾ ਕਿ ਪੰਜ ਸਾਲ ਬਾਅਦ ਉਹਦੇ ਤੋਂ ਉਲਟ ਸਟੈਂਡ ਵੀ ਲਵੇ ਤੇ ਉਹ ਦਲੀਲਾਂ ਉਸ ਪਾਸੇ ਵੀ ਵਰਤੀਆਂ ਜਾ ਸਕਦੀਆਂ। ਤੇ ਰਾਮਦਾਸ ਅਠਾਵਲੇ ਉਹੋ ਹੀ ਬੰਦਾ ਜਿਹਨੇ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਖਿਲਾਫ ਵੀ ਆਪਣੀ ਸ਼ਿਕਾਇਤ ਕਰਤੀ, ਉਦੋਂ ਵਿਰੋਧੀਆਂ ਨਾਲ ਹੁੰਦਾ ਸੀ ਫਿਰ ਉਹਨਾਂ ਚ ਲੜ ਗਿਆ। ਅੱਜ ਕੱਲ ਕੇਂਦਰ ਵਿੱਚ ਭਾਜਪਾ ਦੇ ਨਾਲ, ਹੁਣ ਜਦੋਂ ਪੰਜਾਬ ਵਿੱਚ ਚੋਣਾਂ ਸਿਰ ਤੇ ਆਈਆਂ ਪਈਆਂ ਨੇ, ਅਕਾਲੀ ਭਾਜਪਾ ਗੱਠਜੋੜ ਹੋਣਾ ਕਿ ਨਹੀਂ ਹੋਣਾ ਅਜੇ ਕਿਸੇ ਨੂੰ ਪਤਾ, ਗੱਲਬਾਤ ਚੱਲਦੀ ਹੈ। ਅਕਾਲੀਆਂ ਦੇ ਲੀਡਰ ਕਹਿੰਦੇ ਸੀ ਸਾਡੀ ਗੱਲਬਾਤ ਅੱਜ ਸਿਰੇ ਕਿਹੜੀ ਭਲਕੇ, ਜਿਹੜੀ ਗੱਲ ਤਾਂ ਹੋ ਹੀ ਜਾਣੀ ਹੈ, ਤਰਿਆ ਹੀ ਖਤਮ, ਸਾਰਾ ਕੁਛ ਚਾਹੀਦਾ। ਬਾਕੀ ਲੋਕ ਅਜੇ ਤੱਕ ਨਹੀਂ ਮੰਨਦੇ, ਉਹ ਸਮਝਦੇ ਆ ਕਿ ਬੜੀ ਵਾਰੀ ਇਹਨਾਂ ਦੀ ਗੱਲ ਸਿਰੇ ਜਾਂਦੀ ਜਾਂਦੀ ਟੁੱਟ ਵੀ ਰਹੀ ਹੈ, ਤੇ ਬੜੀ ਵਾਰੀ ਇਹ ਹੋਇਆ ਕਿ ਗੱਲ ਚੱਲੀ ਨੀ, ਚੁੱਪ ਜਿੱਤੇ ਜਾ ਕੇ ਸਮਝੌਤਾ ਹੋ ਗਿਆ, ਇਸ ਵਾਰੀ ਇਹਨਾਂ ਨੇ ਪਤਾ ਨੀ ਕੀ ਕਰਨਾ। ਕੋਈ ਵਕਤ ਸੀ ਜਦੋਂ 1967 ਦੇ ਵਿੱਚ ਇਹਨਾਂ ਨੇ ਚੋਣਾਂ ਚ ਸਮਝੌਤਾ ਨਹੀਂ ਸੀ ਕੀਤਾ, ਪਰ ਲੁਕਵੇਂ ਤੌਰ ਤੇ ਅਕਾਲੀਆਂ ਨੇ ਜਨ ਸਿੰਘ ਦੀ ਮਦਦ ਕਰਤੀ ਤੇ ਜਨ ਸਿੰਘ ਨੇ ਇਹਨਾਂ ਦੀ ਕਰਤੀ। ਉਸ ਚੋਣ ਦੇ ਵਿੱਚ ਪਾਰਲੀਮੈਂਟ ਦੀ ਸੀਟ ਜਗਦੱਤ ਸ਼ਰਮਾ ਜਿੱਤਿਆ ਸੀ, ਜਗਦੱਤ ਸ਼ਰਮਾ ਉਹ ਸੀ ਜਿਹੜਾ ਪੰਜਾਬੀ ਸੂਬੇ ਦੇ ਖਿਲਾਫ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ 500 ਗਜ ਦੂਰ ਤੰਬੂ ਲਾ ਕੇ ਬਹਿ ਜਾਂਦਾ ਸੀ ਤੇ ਮਰਨਵਤ ਰੱਖ ਲੈਂਦਾ ਸੀ, ਮਾਸਟਰ ਤਾਰਾ ਸਿੰਘ ਮਰਨਵਤ ਰੱਖੇ ਤੇ ਜਨ ਸਿੰਘ ਦਾ ਜਗਦੱਤ ਸ਼ਰਮਾ ਮਰਨਵਤ ਰੱਖ ਲੈਂਦਾ ਸੀ, ਮਾਸਟਰ ਸੰਤ ਫਤਿਹ ਸਿੰਘ ਮਰਨਵਤ ਰੱਖੇ ਤੇ ਜਗਦੱਤ ਸ਼ਰਮਾ ਰੱਖ ਲੈਂਦਾ ਸੀ। ਇਹ ਉਹਨੂੰ ਬਹੁਤ ਨਫ਼ਰਤ ਕਰਦੇ ਸੀ, ਬੜਾ ਉਹਦੇ ਖਿਲਾਫ ਬੋਲਦੇ ਸੀ। ਉਸ ਚੋਣ ਚੋਂ ਪਾਰਲੀਮੈਂਟ ਤੇ ਖੜਾ ਹੋ ਗਿਆ, ਅਕਾਲੀਆਂ ਅੰਦਰ ਖਾਤੇ ਵੋਟਾਂ ਪਾ ਕੇ ਜਿਤਾਤਾ ਸੀ ਤੇ ਚੋਣ ਲੰਘਦੇ ਸਾਰ ਇਹਨਾਂ ਪੰਜਾਬ ਚ ਸਾਂਝੀ ਸਰਕਾਰ ਬਣਾ ਲਈ, ਫਿਰ 79 ਚ ਵੀ ਸਾਂਝੀ ਚੋਣ ਲੜੀ ਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਇਆ 500 ਸਾਲਾਂ, ਤੇ ਅਕਾਲੀਆਂ ਨੇ ਤਜਵੀਜ਼ ਰੱਖਤੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਯੂਨੀਵਰਸਿਟੀ ਬਣਾਉਣੀ ਹੈ, ਤੇ ਇਹ ਜਿਹੜੇ ਜਨਸੰਘ ਵਾਲੇ ਸੀ ਜਿਹੜੇ ਅੱਜ ਕੱਲ ਭਾਜਪਾ ਨਵੀਂ ਬਣਾ ਚੁੱਕੇ ਆ, ਪਾਰਟੀ ਉਹੀ ਆ, ਉਹਨਾਂ ਨੇ ਕਿਹਾ ਤਾ ਕਿ ਜੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣਾਉਣੀ ਹੈ ਤੇ ਸਾਡੇ ਇੱਕ ਸੰਤ ਦੇ ਨਾਂ ਤੇ ਵੀ ਹਰਿਆਣੇ ਬਣਾਓ। ਉਹ ਇਸ ਗੱਲ ਤੇ ਸਹਿਮਤੀ ਨਾ ਹੋ ਸਕੀ, ਹਰਿਆਣੇ ਚ ਨਹੀਂ, ਉਹ ਕਹਿੰਦੇ ਸੀ ਪੰਜਾਬ ਚ ਬਣਾਓ, ਹਰਿਆਣੇ ਚ ਬਣਦੀ ਪਈ ਸੀ, ਉੱਥੇ ਵੀ ਬਣਾਓ। ਇਹਦੇ ਵਿਰੋਧ ਦੇ ਉੱਤੇ ਜਨਸੰਘ ਵਾਲੇ ਸਰਕਾਰ ਛੱਡ ਕੇ

0: ਫਸੇ ਹੋ ਗਏ ਸੀ, ਝਗੜਾ ਪੈ ਗਿਆ ਸੀ। ਹੁਣ ਏਦਾਂ ਦੀਆਂ ਗੱਲਾਂ ਨੇ ਚੱਲਦੀਆਂ ਨੇ, ਸਮਝੌਤਾ ਹੁੰਦਾ ਕਿ ਨਹੀਂ ਹੁੰਦਾ ਅਜੇ ਪਤਾ ਨਹੀਂ, ਪਰ ਕੇਂਦਰ ਦੀ ਸਰਕਾਰ ਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਲੀਡਰ ਅਠਾਵਲੇ ਨੇ ਕੱਲ੍ਹ ਇਹ ਗੱਲ ਜਿਹੜੀ ਕਹਿਤੀ ਹੈ, ਇਹਦੇ ਨਾਲ ਚਰਚਾ ਛਿੜ ਗਈ। ਉਹ ਕਹਿੰਦਾ ਜੀ ਅਕਾਲੀ ਭਾਜਪਾ ਸਮਝੌਤਾ ਹੋਣ ਵਾਲਾ, ਉਹਦੇ ਵਿੱਚ ਸਾਨੂੰ ਆਰਪੀਆਈ ਨੂੰ ਸੀਟਾਂ ਦਿੱਤੀਆਂ ਜਾਣ, ਅਸੀਂ ਸ਼ਾਮਲ ਹੋਵਾਂਗੇ।
1: ਜੀ
0: ਪੰਜਾਬ ਦੇ ਵਿੱਚ ਆਰਪੀਆਈ ਦਾ ਮਾੜਾ ਮੋਟਾ ਗਰੁੱਪ ਹੈ, ਮੈਨੂੰ ਨੀ ਪਤਾ ਕਿੰਨਾ। ਅਸੀਂ ਕਦੇ ਹੁਣ ਕੋਈ ਬਹੁਤ ਖਾਸ ਚਰਚਾ ਸੁਣੀ ਨੀ ਪਿਛਲੇ 40 ਸਾਲਾਂ, ਪਹਿਲਾਂ ਬਹੁਤ ਹੁੰਦਾ ਸੀ, ਪਰ ਉਹਦੇ ਇਸ ਬਿਆਨ ਨਾਲ ਚਰਚਾ ਚੱਲ ਪਈ ਆ ਕਿ ਆਰਪੀਆਈ ਭਾਜਪਾ ਤੇ ਅਕਾਲੀ ਦਲ ਦਾ ਸਮਝੌਤਾ ਹੋ ਸਕਦਾ।
1: ਜੀ ਪਰ ਸਭ ਅਗਲੀ ਖਬਰ ਮੱਧ ਪ੍ਰਦੇਸ਼ ਦੀ ਹੈ, ਜਿੱਥੇ 70 ਜਾਲੀ ਪਾਸਪੋਰਟ ਮਿਲੇ ਨੇ ਤੇ ਉਹਨਾਂ ਦਾ ਐਡਰੈਸ ਕਿਸੇ ਧਰਮ ਸਥਾਨ ਦਾ ਹੈ। ਜੀ ਕੀ ਮਾਮਲਾ ਹੈ ਪੂਰਾ?
0: ਦੇਖੋ ਇੱਥੇ ਰੌਲਾ ਬਹੁਤ ਪੈਂਦਾ ਕਿ ਬੰਗਲਾਦੇਸ਼ੀ ਮੁਸਲਮਾਨ ਭਾਰਤ ਵਿੱਚ ਘੁਸਪੈਠ ਕਰਦੇ, ਪਰ ਬਹੁਤੇ ਕੇਸ ਲੰਬੇ ਨੇ ਤੇ ਕਹਿੰਦੇ ਸੀ ਬਿਹਾਰ ਦੇ ਵਿੱਚ ਬੰਗਾਲ ਚ ਲੱਖਾਂ ਮੁਸਲਮਾਨ ਘੁਸਪੈਠ ਕੇ ਆ ਗਏ ਤੇ ਨਿਗਲੇ ਕਿੰਨੇ। ਕਈ ਲੋਕਾਂ ਦੇ ਪਾਸਪੋਰਟ ਰੱਦ ਕਰ ਦਿੱਤੇ, ਬਾਅਦ ਚ ਪਤਾ ਲੱਗਾ ਕਿ ਉਹ ਮੁਸਲਮਾਨ ਜੂਲ ਪਰ ਘੁਸਪੈਠ ਗਏ ਨੇ। ਮੁੰਬਈ ਚੋਂ ਇੱਕ ਵਾਰੀ 10-12 ਮੁਸਲਮਾਨ ਫੜ ਕੇ ਉਹ ਕਹਿੰਦੇ ਰਹੇ ਅਸੀਂ ਬੰਗਾਲੀ ਆ, ਬੰਗਲਾਦੇਸ਼ੀ ਨਹੀਂ, ਕਿਆ ਤੁਹਾਡੀ ਭਾਸ਼ਾ ਹੋ ਰਿਹਾ? ਉਹ ਕਹਿੰਦੇ ਭਾਸ਼ਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੋਵਾਂ ਚ ਪੰਜਾਬੀ ਬੋਲਦੇ ਆ, ਉਸੇ ਤਰ੍ਹਾਂ ਪੱਛਮੀ ਬੰਗਾਲ ਤੇ ਬੰਗਲਾਦੇਸ਼ ਚ ਬੰਗਾਲੀ ਚੱਲਦੀ। ਉਹ ਕਹਿੰਦੇ ਰਹੇ ਕਿ ਸਾਡੀ ਭਾਸ਼ਾ, ਕਿਸੇ ਨੇ ਗੱਲ ਮੰਨੀ ਨੀ ਸੀ। ਉਹਨਾਂ ਨੂੰ ਚੁੱਕ ਕੇ ਤੇ ਬੰਗਲਾਦੇਸ਼ ਧੱਕ ਦਿੱਤਾ ਗਿਆ। ਉਹਦੇ ਪਰਿਵਾਰ ਨੇ ਪਿੱਛੋਂ ਬੰਗਾਲ ਦੀ ਸਰਕਾਰ ਦੇ ਰਹੇ ਪਹੁੰਚ ਕੀਤੀ। ਬੰਗਾਲ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਸਾਰੇ ਡਾਕੂਮੈਂਟਸ ਵਿਖਾਏ ਤੇ ਪਿਛਲੀਆਂ 3-3, 4-4 ਪੀੜ੍ਹੀਆਂ ਤੋਂ ਉਹ ਲੋਕ ਇੱਥੇ ਆ, ਦੇਸ਼ ਦੇ ਆਜ਼ਾਦੀ ਮਿਲਣ ਵੇਲੇ ਤੋਂ ਇੱਥੇ ਦੇ ਆ, ਪਰ ਇਹ ਫੈਸਲਾ ਹੋ ਗਿਆ ਸੀ ਕਿ ਆਜ਼ਾਦੀ ਮਿਲਣ ਵੇਲੇ ਜਿਹੜੇ ਇੱਥੇ ਰਹਿ ਗਏ ਸੀ ਇੱਥੋਂ ਦੇ ਆ, ਤੇ ਬੰਗਲਾਦੇਸ਼ੀ ਕਿੱਦਾਂ ਬਣੇ? ਬੰਗਲਾਦੇਸ਼ੀ ਜਾ ਕੇ ਉਹ 77 ਜੀ ਬਣਦਾ। ਫਿਰ ਕੇਂਦਰ ਸਰਕਾਰ ਨੇ ਮੰਨਿਆ, ਪਰ ਕੇਂਦਰ ਸਰਕਾਰ ਨੇ ਆਪ ਹੀ ਪਹੁੰਚ ਕਰਕੇ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਤੱਕ ਤੇ ਉਹਨਾਂ ਬੰਦਿਆਂ ਨੂੰ ਵਾਪਸ ਬੁਲਾਇਆ ਸੀ। ਉਧਰ ਸਾਬਤ ਹੋ ਗਿਆ ਸੀ ਕਿ ਝੂਠੇ ਕੇਸ ਬਣਾਏ ਜਾਂਦੇ, ਉਹ ਮਾਮਲੇ ਵੱਖਰੇ ਸੀ। ਇਸ ਵਾਰੀ ਮਾਮਲਾ ਹੋਰ ਨਿਕਲਿਆ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਹੈ, ਇਸ ਤੋਂ ਥੋੜੀ ਦੂਰ ਇੱਕ ਛੋਟਾ ਸ਼ਹਿਰ ਹੈ ਟਾਊਨ ਕਹਿ ਲਓ, ਉਹਦਾ ਨਾਂ ਡਾਬਰਾ। ਉੱਥੇ ਬੁੱਧ ਧਰਮ ਦੇ ਇੱਕ ਮੱਠ ਤੇ ਛਾਪਾ ਪਿਆ, ਪਤਾ ਲੱਗਾ ਕਿ ਉਸ ਮੱਠ ਦਾ ਐਡਰੈਸ ਦੇ ਕੇ ਤੇ ਬੁੱਧ ਧਰਮ ਦੇ ਵਰਕਰ ਕਹਿ ਕੇ ਉੱਥੋਂ 30 ਬੰਦਿਆਂ ਨੇ ਪਾਸਪੋਰਟ ਬਣਾ ਲਿਆ। ਬੰਦੇ ਬੰਗਲਾਦੇਸ਼ੀ ਨੇ, ਨਾਂ ਆਪਣੇ ਬਦਲ ਲਏ, ਧਾਰਮਿਕ ਚੋਲੇ ਪਾ ਕੇ ਬੁੱਧ ਧਰਮ ਦੇ, ਇੱਥੋਂ ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਵਗੈਰਾ ਨੂੰ ਗਏ, ਉੱਥੋਂ ਅੱਗੇ ਦੂਜੇ ਦੇਸ਼ਾਂ ਨੂੰ ਨਿਕਲ ਗਏ ਤੇ ਉੱਥੇ ਜਾ ਕੇ ਰਾਜਨੀਤਿਕ ਪਨਾਹ ਲੈ ਲਈ ਭਾਰਤੀ ਨਾਗਰਿਕ ਦੇ ਤੌਰ ਤੇ। ਉਹਨਾਂ 30 ਨੂੰ ਫੜਿਆ, ਉਸ ਮੱਠ ਦੀ ਪੁੱਛ ਕੇ ਉੱਥੋਂ ਗੱਲ ਨਿਕਲੀ ਕਿ ਇਕੱਲਾ ਇੱਥੇ ਹੀ ਨੀ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਚ ਜਿਹੜਾ ਮੱਠ ਹੈ ਬੁੱਧ ਧਰਮ ਦਾ, ਉਹਦੇ ਵਿੱਚੋਂ ਵੀ 40 ਪਾਸਪੋਰਟ ਹੋਰ ਬਣੇ। ਫਿਰ ਪੁਲਿਸ ਨੇ ਉੱਥੇ ਕਾਰਵਾਈ ਕੀਤੀ। ਹੁਣ ਦੋਵਾਂ ਪਾਸਿਆਂ ਦੀ ਕਾਰਵਾਈ ਤੋਂ ਬਾਅਦ ਕਾਫੀ ਬੰਦੇ ਫੜੇ ਗਏ। ਸ਼ਰਮਨਾਕ ਗੱਲ ਆ ਕਿ ਇਹੋ ਜਿਹੇ ਮਾਮਲਿਆਂ ਚ ਜਿਹੜੀਆਂ ਧਾਰਮਿਕ ਥਾਵਾਂ, ਇਹਨਾਂ ਨੂੰ ਇਹੋ ਜਿਹੇ ਗਲਤ ਕੰਮਾਂ ਵਾਸਤੇ ਵਰਤਿਆ ਜਾਂਦਾ। ਉਦਾਂ ਜਾਲੀ ਪਾਸਪੋਰਟ ਬਣਾਉਣ ਦਾ ਕੰਮ ਇਕੱਲਾ ਉੱਥੇ ਨਹੀਂ ਹੋਇਆ, ਸਾਡੇ ਪੰਜਾਬ ਚ ਇੱਕ ਵਾਰੀ ਮੋਗੇ ਨੇੜਲੇ ਇੱਕ ਪਿੰਡ ਦੇ ਵਿੱਚ 270 ਪਾਸਪੋਰਟ ਜਾਲੀ ਬਣ ਗਏ ਸੀ। ਉਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ SSP ਮੋਗਾ ਦੇ ਦਫ਼ਤਰ ਚ ਬੈਠੇ ਇੱਕ ਹਵਾਲਦਾਰ ਤੇ ਇੱਕ ASI ਆਪੇ ਕਰਦੇ ਰਹੇ, ਡਾਕੀਏ ਨਾਲ ਮਿਲੇ ਸੀ। ਸਾਰੇ ਪਾਸਪੋਰਟ ਇੱਕੋ ਹੀ ਘਰ ਦੇ ਐਡਰੈਸ ਤੇ ਜਾਂਦੇ ਸੀ ਤੇ ਉਸ ਘਰ ਦੇ ਐਡਰੈਸ ਤੇ ਗਏ ਜਿਹੜਾ ਪਾਸਪੋਰਟ ਹੁੰਦਾ ਸੀ, ਡਾਕੀਆ ਲਿਆ ਕੇ ਇਹਨਾਂ ਨੂੰ ਦੇ ਦਿੰਦਾ ਸੀ। ਇਹ ਅੱਗੋਂ ਉਹਨਾਂ ਬੰਦਿਆਂ ਤੋਂ ਲੱਖਾਂ ਰੁਪਏ ਲੈ ਕੇ ਪਾਸਪੋਰਟ ਵੇਚੀ ਜਾਂਦੇ ਸੀ। ਫਿਰ ਫੜੇ ਗਏ, ਨਾਲ ਕੁਛ ਵੱਡੇ ਅਫਸਰ ਵੀ ਫੜੇ ਗਏ ਜਿਹੜੇ ਰਲੇ ਸਨ। ਉਹਨਾਂ ਚ ਕੁਝ ਪਾਸਪੋਰਟ ਜਲੰਧਰ ਦੇ ਸੀ, ਕੁਝ ਨਵੇਂ ਸ਼ਹਿਰ ਦੇ, ਕੋਈ ਗੁਰਦਾਸਪੁਰ ਦਾ, ਕੋਈ ਬਠਿੰਡੇ ਮਾਨਸੇ ਦਾ ਵੀ ਸੀ। ਉਹ ਏਦਾਂ ਦੀ ਬਿਮਾਰੀ ਸਭ ਥਾਵਾਂ ਤੇ ਆ, ਪਰ ਆਹ ਪਹਿਲੀ ਵਾਰ ਵੇਖਿਆ ਗਿਆ ਕਿਸੇ ਧਰਮ ਸਥਾਨ ਦੇ ਨਾਂ ਤੇ ਜਾਲੀ ਪਾਸਪੋਰਟ ਬਣਿਆ।
1: ਜੀ ਪਨ ਸਾਹਿਬ, ਜਾਣ ਤੋਂ ਪਹਿਲਾਂ ਚੀਨ ਦੇ ਜੈਨਜ਼ੀ ਦੀ ਗੱਲ ਕਰ ਲਈਏ। ਖਬਰਾਂ ਨੇ ਕਿ ਜੈਨਜ਼ੀ ਉੱਥੇ ਦੀ ਬੜੀ ਸਰਗਰਮ ਹੈ, ਕਿਤਾਬਾਂ ਪੜ੍ਹ ਰਹੇ ਨੇ, ਇਹ ਕਿਉਂ ਪੜ੍ਹ ਰਹੇ ਨੇ, ਕੀ ਮਾਮਲਾ ਜੀ ਸਾਰਾ?
0: ਜੈਨਜ਼ੀ ਯਾਨੀ ਜਨਰੇਸ਼ਨ ਜ਼ੈਡ ਜਿਹੜੀ ਹੈ, ਜਿਹੜੇ 2000 ਦੇ ਨੇੜੇ ਤੇੜੇ ਪੈਦਾ ਹੋਏ ਨੇ, ਉਹਨਾਂ ਸਾਰਿਆਂ ਚ ਬੇਚੈਨੀ ਹੈ। ਆਪਣੀ ਉਸ ਬੇਚੈਨੀ ਚ ਉਹ ਪੜ੍ਹਾਈ ਬਾਰੇ ਵੀ,

0: ਨੌਕਰੀਆਂ ਬਾਰੇ ਵੀ ਹਰ ਗੱਲ ਬਾਰੇ ਫਿਕਰਮੰਦ ਨੇ ਔਰ ਹਰ ਦੇਸ਼ ਵਿੱਚ ਫਿਕਰਮੰਦ ਨੇ। ਚੀਨ ਨੂੰ ਇਹ ਸਮਝਾਉਂਦਾ ਕਿ ਬੜੀ ਤਰੱਕੀ ਕਰ ਰਿਹਾ, ਇਸ ਵੇਲੇ ਅਮਰੀਕਾ ਨੂੰ ਟੱਕਰ ਦੇ ਰਿਹਾ, ਇੱਥੋਂ ਤੱਕ ਕਿ ਸਪੇਸ ਦੇ ਵਿੱਚ ਸਪੇਸ ਸਟੇਸ਼ਨ ਹੁਣ ਤੱਕ ਵਰਲਡ ਲੈਵਲ ਦਾ ਸਾਰਾ ਸਾਂਝਾ ਸੀ, ਇਹਨਾਂ ਨੇ ਸਪੇਸ ਸਟੇਸ਼ਨ ਵੀ ਆਪਣਾ ਬਣਾਉਣਾ ਸ਼ੁਰੂ ਕਰਤਾ। ਪਰ ਦੂਸਰਾ ਪੱਖ ਇਹ ਕਿ ਉੱਥੇ ਬੱਚਿਆਂ ਨੂੰ ਨੌਕਰੀਆਂ ਪੂਰੀਆਂ ਨਹੀਂ ਮਿਲ ਰਹੀਆਂ, ਜਦੋਂ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਮਿਲਦੀਆਂ ਤੇ ਉਹਨਾਂ ਦੀ ਪੜ੍ਹਾਈ ਦੇ ਪੱਧਰ ਤੋਂ ਨੀਵੀਆਂ ਮਿਲਦੀਆਂ, ਉਹਦੇ ਤੋਂ ਬੇਚੈਨੀ। ਉਸ ਬੇਚੈਨੀ ਚ ਜਨ ਜਿਹੜਾ ਉਹ ਸਰਗਰਮ ਪਰ ਸਰਗਰਮੀ ਭਾਰਤ ਵਰਗੀ ਨਹੀਂ ਕਿ ਕਾਂਗਰਸ ਜਨਤਾ ਪਾਰਟੀ ਆਏ ਤੇ ਬਾਜ਼ਾਰ ਚ ਨਿਕਲ ਆਏ। ਉਹਨਾਂ ਨੂੰ ਪਤਾ ਕਿ 1990 ਦੇ ਨੇੜੇ ਤੇੜੇ ਇੱਕ ਵਾਰੀ ਨੌਜਵਾਨ ਉੱਥੇ ਹਜ਼ਾਰਾਂ ਦੀ ਗਿਣਤੀ ਚ ਚੀਨ ਦੀ ਰਾਜਧਾਨੀ ਬੀਜਿੰਗ ਦੇ ਮੇਨ ਚੌਕ ਉਹਨੂੰ ਤਨਾਲਮਿਲ ਚੌਕ ਕਹਿੰਦੇ ਆ, ਉਹਦੇ ਵਿੱਚ ਆ ਕੇ ਡੇਰਾ ਲਾ ਕੇ ਬਹਿ ਗਏ। ਸਾਨੂੰ ਡੈਮੋਕ੍ਰੇਸੀ ਚਾਹੀਦੀ ਹੈ। ਉਧਰ ਰੂਸ ਦਾ ਰਾਸ਼ਟਰਪਤੀ ਗੋਰਬਾਚੇਵ ਆਉਣ ਵਾਲਾ ਸੀ, ਚੀਨ ਦੀ ਸਰਕਾਰ ਚੁੱਪ ਕੀਤੀ ਰਹੀ, ਰੌਲਾ ਪੈਂਦਾ ਰਿਹਾ। ਜਦੋਂ ਗੋਰਬਾਚੇਵ ਵਾਪਸ ਗਿਆ ਇਹਨਾਂ ਚਾਰ ਸਪੇਰਾਂ ਲਿਆ ਕੇ ਟੈਂਕ ਚਾੜ ਦਿੱਤੇ, ਉਹਨਾਂ ਬੱਚਿਆਂ ਨੂੰ ਟੈਂਕਾਂ ਥੱਲੇ ਕੁਚਲ ਕੇ ਮਾਰਤਾ, ਪਤਾ ਨੀ ਕਿੰਨੇ ਮਰੇ ਸਨ। ਉਦੋਂ ਬਾਅਦ ਕਦੇ ਉਸ ਤਰ੍ਹਾਂ ਦਾ ਕੋਈ ਪ੍ਰੋਟੈਸਟ ਨਹੀਂ ਹੋਇਆ। ਹੁਣ ਪ੍ਰੋਟੈਸਟ ਹੋ ਰਿਹਾ ਪਰ ਪ੍ਰੋਟੈਸਟ ਦਾ ਤਰੀਕਾ ਹੋ ਰਿਹਾ। 1948 ਚ ਜਿਹੜੇ ਮਾਓ ਜ਼ੇਦੁੰਗ ਦੀ ਅਗਵਾਈ ਚ ਚੀਨ ਆਜ਼ਾਦ ਹੋਇਆ ਸੀ, ਫਿਰ ਕਮਿਊਨਿਸਟ ਲੀਗ ਤੇ ਚੱਲਿਆ ਸੀ, ਉਹਦਾ ਪੁਰਾਣਾ ਲਿਟਰੇਚਰ ਕਿ ਇਨਕਲਾਬ ਕਦੋਂ ਹੁੰਦੇ ਤੇ ਕਿੱਦਾਂ ਹੁੰਦੇ ਉਹ ਕੱਢ ਕੱਢ ਕੇ ਪੜਿਆ ਜਾ ਰਿਹਾ। ਔਰ ਸਮਝਿਆ ਜਾਂਦਾ ਕਿ ਚੀਨ ਦੇ ਵਿੱਚ ਇੱਕ ਨਵੀਂ ਵੇਵ ਚੱਲ ਰਹੀ ਹੈ ਜਿਹੜੀ ਉੱਥੋਂ ਦੀ ਸਰਕਾਰ ਨੂੰ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀ।
1: ਜੀ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ। ਪੰਸਪ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ।

0: ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨੀ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
8: ਜ਼ਿੰਦਗੀ ਦੀ ਹੈ